0: ਜੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मखर शाह और डॉक्टर समरीन रहमान से।
2: हमारे तजुर्बाकार डॉक्टर्स आपको देती है मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदाब। लिसनिंग टू कैलगरीज मोस्ट पॉपुलर रेडियो रेडियो
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਪੰਜਾਬੀ ਟਰੱਕ ਡਰਾਈਵਰ ਦਾ ਕਤਲ ਕਰਕੇ ਨਾਲੇ 'ਚ ਸੁੱਟੀ ਲਾਸ਼। ਰੋਜ਼ੀ ਰੋਟੀ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਨਾਲ ਵਰਤਿਆ ਭਾਣਾ। ਸੜਕ ਹਾਦਸੇ 'ਚ ਹੋਈ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ। 30 ਲੱਖ ਖਰਚ ਕੇ ਪਤਨੀ ਨੂੰ ਭੇਜਿਆ ਸੀ ਕੈਨੇਡਾ, ਮਿਲਿਆ ਧੋਖਾ। ਕੈਨੇਡਾ ਪਹੁੰਚਦਿਆਂ ਹੀ ਪਤਨੀ ਨੇ ਕੀਤਾ ਤਲਾਕ ਦਾ ਕੇਸ। ਕੈਨੇਡਾ ਦੀਆਂ ਜੰਗਲੀ ਅੱਗਾਂ 'ਤੇ ਅਮਰੀਕੀ ਰਿਪਬਲਿਕਨਸ ਦਾ ਗੁੱਸਾ। ਧੂੰਏ ਕਾਰਨ ਅਮਰੀਕਾ ਵੱਲੋਂ ਕੈਨੇਡਾ 'ਤੇ ਪਾਬੰਦੀਆਂ ਲਾਉਣ ਦੀ ਧਮਕੀ। ਕੈਨੇਡਾ 'ਚ ਪੰਜਾਬੀ ਟਰੱਕ ਡਰਾਈਵਰ ਦਾ ਕਤਲ ਕਰਕੇ ਲਾਸ਼ ਨਾਲੇ 'ਚ ਸੁੱਟ ਦਿੱਤੀ ਗਈ। ਟਰੱਕ ਡਰਾਈਵਰ ਦੀ ਸ਼ਨਾਖਤ ਬ੍ਰੈਂਪਟਨ ਦੇ 29 ਸਾਲਾ ਤਰਨਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ, ਜੋ 2022 'ਚ ਪੰਜਾਬ ਤੋਂ ਕੈਨੇਡਾ ਪੁੱਜਾ ਅਤੇ ਬ੍ਰੈਂਪਟਨ ਮੂਵ ਹੋਣ ਤੋਂ

ਪਹਿਲਾਂ ਕੁਝ ਸਮਾਂ ਹੈਲੀਫੈਕਸ ਵਿਖੇ ਵੀ ਰਿਹਾ। ਹੈਮਿਲਟਨ ਪੁਲਿਸ ਨੇ ਦੱਸਿਆ ਕਿ ਤਰਨਪ੍ਰੀਤ ਸਿੰਘ ਦਾ ਕਤਲ ਕਿਸੇ ਹੋਰ ਥਾਂ ਕੀਤਾ ਗਿਆ ਤੇ ਸਬੂਤਾਂ ਉੱਤੇ ਪਰਦਾ ਪਾਉਣ ਲਈ ਕਾਤਲਾਂ ਨੇ ਲਾਸ਼ ਸਟੋਨੀ ਕ੍ਰੀਕ ਦੇ ਇੱਕ ਨਾਲੇ 'ਚ ਸੁੱਟ ਦਿੱਤੀ। ਪੁਲਿਸ ਨੇ ਅੱਗੇ ਦੱਸਿਆ ਕਿ ਇੱਕ ਰਾਹਗੀਰ ਨੇ ਲੇਕ ਅੰਟਾਰੀਓ 'ਚ ਡਿੱਗਦੇ ਸੀਵਰੇਜ ਵਾਲੇ ਨਾਲੇ 'ਚ ਮਨੁੱਖੀ ਲਾਸ਼ ਦੇਖੀ ਤਾਂ 911 ਤੇ ਇਤਲਾਹ ਦੇ ਦਿੱਤੀ। ਮੌਕੇ 'ਤੇ ਪੁੱਜੇ ਪੁਲਿਸ ਅਫਸਰਾਂ ਨੂੰ ਤਰਨਪ੍ਰੀਤ ਸਿੰਘ ਅੱਧਾ ਪਾਣੀ 'ਚ ਡੁੱਬਿਆ ਮਿਲਿਆ ਤੇ ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਮੁੱਢਲੀ ਪੜਤਾਲ ਮਗਰੋਂ ਹੈਮਿਲਟਨ ਪੁਲਿਸ ਨੇ ਤਰਨਪ੍ਰੀਤ ਸਿੱਧੂ ਦੀ ਮੌਤ ਨੂੰ ਕਤਲ ਐਲਾਨ ਦਿੱਤਾ ਪਰ ਮੌਤ ਦੇ ਕਾਰਨਾਂ ਤੇ ਚਾਨਣਾ ਨਹੀਂ ਪਾਇਆ। ਜਾਂਚਕਰਤਾਵਾਂ ਵੱਲੋਂ ਤਰਨਪ੍ਰੀਤ ਦੇ ਕਤਲ ਲਈ ਜ਼ਿੰਮੇਵਾਰ ਕਾਰਨ ਤਲਾਸ਼ ਕੀਤੇ ਜਾ ਰਹੇ ਨੇ ਤੇ ਉਸ ਦੇ ਜਾਣਕਾਰਾਂ ਜਾਂ ਪੇਸ਼ੇਵਰ ਸਾਥੀਆਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੈਮਿਲਟਨ ਪੁਲਿਸ ਵੱਲੋਂ ਪੀਲ ਰੀਜਨਲ ਪੁਲਿਸ ਦੇ ਅਧਿਕਾਰੀਆਂ ਨਾਲ ਵੀ ਤਾਲਮੇਲ ਕੀਤਾ ਗਿਆ ਹੈ ਤਾਂ ਕਿ ਤਰਨਪ੍ਰੀਤ ਦੀਆਂ ਬ੍ਰੈਂਪਟਨ ਵਿਚਲੀਆਂ ਸਰਗਰਮੀਆਂ ਬਾਰੇ ਪਤਾ ਲੱਗ ਸਕੇ। ਸਭ ਤੋਂ ਅਹਿਮ ਜਾਣਕਾਰੀ ਤਰਨਪ੍ਰੀਤ ਦੇ ਅੰਤਿਮ ਪਲਾਂ ਨਾਲ ਸਬੰਧਤ ਕੋਈ ਸੀਸੀਟੀਵੀ ਫੁਟੇਜ ਜਾਂ ਡੈਸ਼ ਕੈਮ ਵੀਡੀਓ ਹੋ ਸਕਦੀ ਹੈ ਜਿਸ ਰਾਹੀਂ ਸ਼ੱਕੀਆਂ ਦੀ ਪੈੜ ਨੱਪਣ 'ਚ ਮਦਦ ਮਿਲੇਗੀ। ਹੈਮਿਲਟਨ ਪੁਲਿਸ ਵੱਲੋਂ ਫਰੂਟਲੈਂਡ ਰੋਡ ਅਤੇ ਇਸ ਦੇ ਨਾਲ ਲੱਗਦੇ ਇਲਾਕੇ 'ਚ ਲੱਗੇ ਸਰਵਲੈਂਸ ਕੈਮਰਿਆਂ ਦੀ ਫੁਟੇਜ ਫਰੋਲੀ ਜਾ ਰਹੀ ਹੈ ਜਿੱਥੋਂ ਸ਼ੱਕੀਆਂ ਦੀ ਗੱਡੀ ਜ਼ਰੂਰ ਲੰਘੀ ਹੋਵੇਗੀ। ਪੁਲਿਸ ਨੇ ਤਰਨਪ੍ਰੀਤ ਸਿੱਧੂ ਦੇ ਜਾਣਕਾਰਾਂ ਨੂੰ ਸੱਦਾ ਦਿੱਤਾ ਏ ਕਿ ਉਹ ਅੱਗੇ ਆਉਣ ਤੇ ਪਿਛਲੇ ਸਮੇਂ ਦੌਰਾਨ ਤਰਨਪ੍ਰੀਤ ਨਾਲ ਹੋਈ ਗੱਲਬਾਤ ਦੇ ਵੇਰਵੇ ਸਾਂਝੇ ਕਰਨ। ਦੂਜੇ ਪਾਸੇ ਆਮ ਲੋਕਾਂ ਨੂੰ ਵੀ ਗੁਜ਼ਾਰਿਸ਼ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਉਹ ਡਿਟੈਕਟਿਵ ਲਿੰਡਜ਼ੇ ਫਿਲਿਸ ਨਾਲ 905-546-2288 ਤੇ ਸੰਪਰਕ ਕਰ ਸਕਦੇ ਨੇ। ਦੱਸ ਦਈਏ ਕਿ ਕੈਨੇਡਾ 'ਚ ਪੰਜਾਬੀ ਨੌਜਵਾਨਾਂ ਦੀ ਵੱਖ ਵੱਖ ਕਾਰਨਾਂ ਕਰਕੇ ਮੌਤ ਨਾਲ ਸਬੰਧਤ ਮੰਦਭਾਗੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਹਾਲ ਹੀ 'ਚ ਪਟਿਆਲਾ ਜ਼ਿਲ੍ਹੇ ਦੇ ਪਿੰਡ ਫਤਿਹਪੁਰ ਨਾਲ ਸਬੰਧਤ ਵਿਕਰਮ ਸਿੰਘ ਬੱਬਰ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਤੇ ਉਹ ਵੀ ਟਰੱਕ ਚਲਾਉਂਦਾ ਸੀ। ਕੈਨੇਡਾ 'ਚ ਵਾਪਰੇ ਇੱਕ ਦਰਦਨਾਕ ਹਾਦਸੇ 'ਚ ਸਮਾਣਾ ਦੇ ਪਿੰਡ ਫਤਿਹਪੁਰ ਦੇ ਨੌਜਵਾਨ ਵਿਕਰਮ ਸਿੰਘ ਦੀ ਮੌਤ ਹੋ ਗਈ ਜਿਸ ਨਾਲ ਪਰਿਵਾਰ ਅਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਮੁਤਾਬਕ ਵਿਕਰਮਜੀਤ ਸਿੰਘ ਰੁਜ਼ਗਾਰ ਦੀ ਭਾਲ 'ਚ ਕੈਨੇਡਾ ਗਿਆ ਸੀ। ਹਾਦਸੇ ਦੌਰਾਨ ਉਸ ਦੀ ਮੌਤ ਹੋ ਜਾਣ ਦੀ ਖ਼ਬਰ ਮਿਲਦੇ ਹੀ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਦਕਿ ਪੂਰੇ ਪਿੰਡ 'ਚ ਗਮ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਮ੍ਰਿਤਕ ਦੀ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਜਾਣ ਲਈ ਮਜਬੂਰ ਹੋਣ ਤੋਂ ਬਚਾਉਣ ਲਈ ਦੇਸ਼ 'ਚ ਹੀ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ। ਇਸ ਦੁਖਦਾਈ ਘਟਨਾ ਨੇ ਇੱਕ ਵਾਰ ਫਿਰ ਵਿਦੇਸ਼ਾਂ 'ਚ ਰਹਿ ਰਹੇ ਪੰਜਾਬੀ ਨੌਜਵਾਨਾਂ ਦੀ ਸੁਰੱਖਿਆ ਅਤੇ ਰੁਜ਼ਗਾਰ ਨਾਲ ਜੁੜੇ ਮੁੱਦਿਆਂ ਨੂੰ ਚਰਚਾ ਦੇ ਵਿੱਚ ਲੈ ਆਉਂਦਾ ਹੈ। ਲੁਧਿਆਣਾ ਦੀ ਰਹਿਣ ਵਾਲੀ ਜਸ਼ਨਵੀਰ ਕੌਰ ਤੇ ਪਰਮਿੰਦਰ ਸਿੰਘ ਦਾ ਵਿਆਹ ਕਰੀਬ 4.5 ਸਾਲ ਪਹਿਲਾਂ ਸਿੱਖ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ। ਵਿਆਹ ਤੋਂ ਪਹਿਲਾਂ ਦੋਵਾਂ ਪਰਿਵਾਰਾਂ ਵਿਚਕਾਰ 30 ਲੱਖ ਰੁਪਏ ਦੇ ਲਿਖਤੀ ਸਮਝੌਤੇ ਤਹਿਤ ਇਹ ਤੈਅ ਹੋਇਆ ਸੀ ਕਿ ਲੜਕੀ ਨੂੰ ਕੈਨੇਡਾ ਭੇਜਣ ਦਾ ਸਾਰਾ ਖਰਚਾ ਲੜਕੇ ਵਾਲੇ ਚੁੱਕਣਗੇ ਤੇ ਕੈਨੇਡਾ ਪਹੁੰਚਣ ਤੋਂ ਬਾਅਦ ਉਹ ਆਪਣੇ ਪਤੀ ਨੂੰ ਵੀ ਉੱਥੇ ਬੁਲਾ ਕੇ ਉਸ ਦੀ PR ਦੀ ਪ੍ਰਕਿਰਿਆ ਕਰਵਾਏਗਾ। ਸਮਝੌਤੇ ਅਨੁਸਾਰ ਜਸ਼ਨਵੀਰ ਕੌਰ ਕੈਨੇਡਾ ਚਲੀ ਗਈ ਅਤੇ ਬਾਅਦ 'ਚ ਪਰਮਿੰਦਰ ਸਿੰਘ ਨੂੰ ਵੀ ਕੈਨੇਡਾ ਬੁਲਾ ਲਿਆ ਪਰ ਜਦੋਂ ਪਰਮਿੰਦਰ ਸਿੰਘ ਕੈਨੇਡਾ ਪਹੁੰਚਿਆ ਤਾਂ ਜਸ਼ਨਵੀਰ ਉਸ ਨੂੰ ਏਅਰਪੋਰਟ 'ਤੇ ਲੈਣ ਵੀ ਨਹੀਂ ਆਈ। ਕਈ ਘੰਟਿਆਂ ਤੱਕ ਉਡੀਕ ਕਰਨ ਤੋਂ ਬਾਅਦ ਪਰਮਿੰਦਰ ਨੇ ਕੈਨੇਡਾ 'ਚ ਰਹਿੰਦੀ ਆਪਣੀ ਭੂਆ ਦੀ ਧੀ ਨਾਲ ਸੰਪਰਕ ਕੀਤਾ ਜੋ ਉਸ ਨੂੰ ਆਪਣੇ ਘਰ ਲੈ ਗਈ। ਪਰਮਿੰਦਰ ਦਾ ਆਰੋਪ ਹੈ ਕਿ ਕੈਨੇਡਾ ਪਹੁੰਚਣ ਤੋਂ ਬਾਅਦ ਜਸ਼ਨਵੀਰ ਨੇ ਉਸ ਨਾਲ ਕੋਈ ਸੰਪਰਕ ਨਹੀਂ ਕੀਤਾ ਤੇ ਨਾ ਹੀ ਉਸ ਦੀ PR ਬਣਵਾਉਣ ਲਈ ਕੋਈ ਕਾਰਵਾਈ ਕੀਤੀ। ਜਦੋਂ ਉਸ ਨੇ PR ਬਾਰੇ ਗੱਲ ਕੀਤੀ ਤਾਂ ਜਸ਼ਨਵੀਰ ਨੇ ਕੈਨੇਡਾ ਦੀ ਅਦਾਲਤ 'ਚ ਉਸ ਖਿਲਾਫ਼ ਤਲਾਕ ਦਾ ਕੇਸ ਦਾਇਰ ਕਰ ਦਿੱਤਾ। ਇਸ ਦੌਰਾਨ ਪਰਮਿੰਦਰ ਦੇ ਪਿਤਾ ਕੁਲਦੀਪ ਸਿੰਘ ਨੇ ਜਸ਼ਨਵੀਰ ਦੇ ਪਿਤਾ ਜਰਨੈਲ ਸਿੰਘ ਕੋਲ ਆਪਣੇ ਪੈਸੇ ਵਾਪਸ ਮੰਗੇ। ਪੰਚਾਇਤ 'ਚ ਇਹ ਫੈਸਲਾ ਹੋਇਆ ਕਿ ਜਰਨੈਲ ਸਿੰਘ 17 ਲੱਖ ਰੁਪਏ ਵਾਪਸ ਕਰੇਗਾ ਪਰ ਆਰੋਪ ਹੈ ਕਿ ਪੰਚਾਇਤ ਦੇ ਫੈਸਲੇ ਦੇ ਬਾਵਜੂਦ ਪੈਸੇ ਵਾਪਸ ਨਹੀਂ ਕੀਤੇ ਗਏ। ਇਸ ਤੋਂ ਬਾਅਦ ਕੁਲਦੀਪ ਸਿੰਘ ਦੀ ਸ਼ਿਕਾਇਤ 'ਤੇ ਸੁਧਾਰ ਥਾਣਾ ਪੁਲਿਸ ਨੇ ਜਸ਼ਨਵੀਰ ਕੌਰ, ਉਸ ਦੇ ਪਿਤਾ ਜਰਨੈਲ ਸਿੰਘ ਤੇ ਮਾਤਾ ਮਨਜੀਤ ਕੌਰ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ। ਕੁਲਦੀਪ ਸਿੰਘ ਦਾ ਦਾਅਵਾ ਏ ਕਿ ਉਨ੍ਹਾਂ ਨੇ 20 ਲੱਖ ਰੁਪਏ ਜਰਨੈਲ ਸਿੰਘ ਦੇ ਬੈਂਕ ਖਾਤੇ 'ਚ ਟਰਾਂਸਫਰ ਕੀਤੇ ਸਨ। ਪੱਖੋਵਾਲ ਦੇ ਰਹਿਣ ਵਾਲੇ ਕੁਲਦੀਪ ਸਿੰਘ ਦੇ ਪੁੱਤਰ ਪਰਮਿੰਦਰ ਸਿੰਘ ਦੇ ਵਿਆਹ ਤੋਂ ਪਹਿਲਾਂ 11 ਜਨਵਰੀ 2022 ਨੂੰ ਦੋਵਾਂ ਪਰਿਵਾਰਾਂ ਵਿਚਕਾਰ ਲਿਖਤੀ ਸਮਝੌਤਾ ਹੋਇਆ ਸੀ। ਇਸ ਮਾਮਲੇ 'ਚ ਹੁਣ ਪੰਜਾਬ ਪੁਲਿਸ ਨੇ ਧੋਖਾਧੜੀ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਕਾਂਗਰਸ ਦੇ ਰਿਪਬਲਿਕਨ ਮੈਂਬਰਾਂ ਨੇ ਕੈਨੇਡਾ ਦੀ ਸੰਘੀ ਅਤੇ ਸੂਬਾਈ ਸਰਕਾਰਾਂ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਕੈਨੇਡਾ ਜੰਗਲਾਂ ਦੀ ਅੱਗ ਨੂੰ ਰੋਕਣ 'ਚ ਨਾਕਾਮ ਰਿਹਾ ਏ ਜਿਸ ਕਾਰਨ ਮੱਧ ਕੈਨੇਡਾ ਸਮੇਤ ਉੱਤਰੀ ਪੂਰਬੀ ਅਮਰੀਕਾ 'ਚ ਧੂੰਆਂ ਅਤੇ ਖਰਾਬ ਹਵਾ ਫੈਲ ਰਹੀ ਹੈ। ਮਿਸ਼ੀਗਨ ਦੇ 4 ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਤਿੱਖੀ ਚਿੱਠੀ ਲਿਖ ਕੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਠੋਸ ਕਦਮ ਨਾ ਚੁੱਕੇ ਗਏ ਤਾਂ ਅਮਰੀਕਾ ਖੁਦ ਕਾਰਵਾਈ ਕਰੇਗਾ। ਸੰਸਦ ਮੈਂਬਰਾਂ ਨੇ ਲਿਖਿਆ ਕਿ ਇਹ ਲਗਾਤਾਰ 3ਜਾ ਸਾਲ ਹੈ ਜਦੋਂ ਉਨ੍ਹਾਂ ਦੇ ਹਸਪਤਾਲਾਂ 'ਚ
ਬੱਚਿਆਂ ਤੇ ਬਜ਼ੁਰਗਾਂ ਨੂੰ ਉਸ ਧੂਏ ਕਾਰਨ ਇਲਾਜ ਕਰਵਾਉਣਾ ਪੈ ਰਿਹਾ ਏ ਜੋ ਉਹਨਾਂ ਦੇ ਦੇਸ਼ ਦਾ ਹੈ ਹੀ ਨਹੀਂ।

ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਫੋਰਐਵਰ ਕੈਨੇਡੀਅਨ ਦੀ ਯੂਨਿਟੀ ਬੱਸ ਪੂਰੇ ਸੂਬੇ 'ਚ ਘੁੰਮ ਰਹੀ ਹੈ ਤੇ ਘਰਾਂ ਦੇ ਬਾਹਰ ਬੋਰਡ ਲੱਗੇ ਹੋਏ ਨੇ ਪਰ ਉਹਨਾਂ ਨੇ ਕੋਈ ਖਰਚਾ ਨਹੀਂ ਦਿਖਾਇਆ ਜੋ ਕਿ ਕਾਨੂੰਨੀ ਖਾਮੀਆਂ ਦਾ ਫਾਇਦਾ ਚੁੱਕਣ ਵਰਗਾ ਹੈ ਦੂਜੇ ਪਾਸੇ ਫੋਰਐਵਰ ਕੈਨੇਡੀਅਨ ਦੇ ਮੁਖੀ ਥਾਮਸ ਲੁਕਾਸ ਜ਼ੂਕ ਨੇ ਇਹਨਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹਨਾਂ ਦੀ ਮੁਹਿੰਮ ਨਿਯਮਾਂ ਦੇ ਅਧੀਨ ਹੈ ਉਹਨਾਂ ਮੁਤਾਬਕ ਉਹ ਰੈਫਰੈਂਡਮ ਦੇ ਮੁੱਖ ਸਵਾਲ ਤੇ ਕੋਈ ਪੱਖ ਨਹੀਂ ਲੈ ਰਹੇ ਸਗੋਂ ਸਿਰਫ ਕੈਨੇਡੀਅਨ ਏਕਤਾ ਤੇ ਦੇਸ਼ ਭਗਤੀ ਦਾ ਪ੍ਰਚਾਰ ਕਰ ਰਹੇ ਨੇ ਇਸ ਵਿਵਾਦ ਦਰਮਿਆਨ ਇਲੈਕਸ਼ਨਸ ਅਲਬਰਟਾ ਨੇ ਸਪਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਰੈਫਰੈਂਡਮ ਇਸ਼ਤਿਹਾਰਬਾਜ਼ੀ ਸਿਰਫ ਉਸ ਨੂੰ ਮੰਨਿਆ ਜਾਵੇਗਾ ਜੋ ਕਿਸੇ ਖਾਸ ਸਵਾਲ ਤੇ ਵੋਟਰਾਂ ਨੂੰ ਕਿਸੇ ਵਿਸ਼ੇਸ਼ ਪਾਸੇ ਵੋਟ ਪਾਉਣ ਲਈ ਪ੍ਰੇਰਿਤ ਕਰੇ ਕਮਿਸ਼ਨ ਮੁਤਾਬਕ ਸਿਰਫ ਕੈਨੇਡਾ ਦੇ ਝੰਡੇ ਲਗਾਉਣ ਜਾਂ ਆਮ ਏਕਤਾ ਦੇ ਸੰਦੇਸ਼ ਦੇਣਾ ਇਸ ਨਿਯਮ ਦੇ ਘੇਰੇ 'ਚ ਨਹੀਂ ਆਉਂਦਾ ਮਾਊਂਟ ਰਾਇਲ ਯੂਨੀਵਰਸਿਟੀ ਦੀ ਪ੍ਰੋਫੈਸਰ ਲੋਰੀ ਵਿਲੀਅਮਸ ਨੇ ਕਿਹਾ ਹੈ ਕਿ ਨਿਯਮਾਂ 'ਚ ਸਪਸ਼ਟਤਾ ਨਾ ਹੋਣ ਕਾਰਨ ਇਹ ਪਤਾ ਲਗਾਉਣਾ ਮੁਸ਼ਕਲ ਹੋ ਰਿਹਾ ਹੈ ਕਿ ਕੌਣ ਨਿਯਮਾਂ ਦੇ ਅੰਦਰ ਰਹਿ ਕੇ ਕੰਮ ਕਰ ਰਿਹਾ ਹੈ ਤੇ ਕੌਣ ਪ੍ਰਭਾਵ ਪਾ ਰਿਹਾ ਹੈ ਜ਼ਿਕਰਯੋਗ ਹੈ ਕਿ ਜੋ ਵੀ ਸਮੂਹ ਪ੍ਰਚਾਰ ਤੇ $1,000 ਤੋਂ ਵੱਧ ਖਰਚ ਕਰਨਾ ਚਾਹੁੰਦਾ ਹੈ ਉਸ ਲਈ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ ਇਸ ਵੇਲੇ ਵੱਖਵਾਦੀ ਸਮੂਹ ਲੈਟ ਅਲਬਰਟਾ ਡਿਸਾਈਡ $2,33,778 ਤੋਂ ਕਰਨਾ ਚਾਹੁੰਦਾ ਹੈ ਉਸ ਲਈ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ ਇਸ ਵੇਲੇ ਵੱਖਵਾਦੀ ਸਮੂਹ ਗਲੋਬਲ ਅਫੇਅਰਸ ਕੈਨੇਡਾ ਵੱਲੋਂ ਕੀਤੇ ਗਏ ਇੱਕ ਅੰਦਰੂਨੀ ਸਰਕਾਰੀ ਆਡਿਟ ਮੁਤਾਬਕ ਅਮਰੀਕਾ 'ਚ ਤੈਨਾਤ ਕੈਨੇਡੀਅਨ ਡਿਪਲੋਮੈਟਸ ਅਤੇ ਸਟਾਫ ਨੂੰ ਗੰਭੀਰ ਸੁਰੱਖਿਆ ਖਤਰਿਆਂ ਅਤੇ ਸਿਹਤ ਸੇਵਾਵਾਂ ਤੱਕ ਪਹੁੰਚ 'ਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਰਿਪੋਰਟ 'ਚ ਕਿਹਾ ਗਿਆ ਕਿ ਅਮਰੀਕੀ ਸ਼ਹਿਰਾਂ 'ਚ ਸੜਕੀ ਅਪਰਾਧ ਵਿਰੋਧ ਪ੍ਰਦਰਸ਼ਨ ਹਥਿਆਰਾਂ ਦੀ ਵੱਡੀ ਮੌਜੂਦਗੀ ਅਤੇ ਨਸ਼ਾਖੋਰੀ ਵਰਗੀਆਂ ਸਮਾਜਿਕ ਚੁਣੌਤੀਆਂ ਕਾਰਨ ਸੁਰੱਖਿਆ ਪ੍ਰਬੰਧਨ ਇੱਕ ਨਾਜ਼ੁਕ ਮੁੱਦਾ ਬਣ ਗਿਆ ਏ ਇਹ ਆਡਿਟ 2025 ਦੇ ਅਖੀਰ 'ਚ ਪੂਰਾ ਹੋਇਆ ਸੀ ਜੋ ਕਿ ਡਿਪਲੋਮੈਟਸ ਦੀ ਯੂਨੀਅਨ ਵੱਲੋਂ ਇਨ੍ਹਾਂ ਮੁੱਦਿਆਂ ਨੂੰ ਚੁੱਕੇ ਜਾਣ ਤੋਂ ਇੱਕ ਸਾਲ ਬਾਅਦ ਸਾਹਮਣੇ ਆਇਆ ਏ ਅਮਰੀਕਾ 'ਚ ਵਾਸ਼ਿੰਗਟਨ ਡੀਸੀ ਸਥਿਤ ਦੂਤਾਵਾਸ ਸਮੇਤ 15 ਹੋਰ ਸ਼ਹਿਰਾਂ 'ਚ ਕੈਨੇਡੀਅਨ ਮਿਸ਼ਨ ਕੰਮ ਕਰ ਰਹੇ ਨੇ ਆਡਿਟ ਦੌਰਾਨ ਲਾਸ ਏਂਜਲਸ ਅਟਲਾਂਟਾ ਅਤੇ ਡੈਟਰੋਇਟ ਦੇ ਕੌਂਸੂਲੇਟਸ ਦੇ ਵਿੱਚ ਐਮਰਜੈਂਸੀ ਪ੍ਰਬੰਧਨ ਯੋਜਨਾਵਾਂ 'ਚ ਵੱਡੀਆਂ ਖਾਮੀਆਂ ਪਾਈਆਂ ਗਈਆਂ ਸਭ ਤੋਂ ਚਿੰਤਾਜਨਕ ਮੁੱਦਾ ਮੈਡੀਕਲ ਬੀਮੇ ਦਾ ਏ ਰਿਪੋਰਟ ਮੁਤਾਬਕ ਬੀਮਾ ਪ੍ਰਣਾਲੀ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੀ ਜਿਸ ਕਾਰਨ ਡਿਪਲੋਮੈਟਸ ਨੂੰ ਇਲਾਜ ਦੇ ਖਰਚੇ ਚੁੱਕਣ ਲਈ ਕ੍ਰੈਡਿਟ ਕਾਰਡਾਂ ਜਾਂ ਨਿੱਜੀ ਕਰਜ਼ੇ ਦਾ ਸਹਾਰਾ ਲੈਣਾ ਪੈ ਰਿਹਾ ਏ ਇੱਕ ਮਾਮਲੇ 'ਚ ਤਾਂ ਕਰਮਚਾਰੀ ਨੂੰ $1,00,000 ਤੋਂ ਵੱਧ ਦਾ ਵਿੱਤੀ ਬੋਝ ਝੱਲਣਾ ਪਿਆ ਇਸ ਤੋਂ ਇਲਾਵਾ ਅਮਰੀਕੀ ਸ਼ਹਿਰਾਂ 'ਚ ਮਕਾਨਾਂ ਦੇ ਵੱਧਦੇ ਕਿਰਾਏ ਦੇ ਮੁਕਾਬਲੇ ਆਟਵਾ ਵੱਲੋਂ ਤੈਅ ਰੈਂਟਲ ਬਜਟ ਬਹੁਤ ਘੱਟ ਹੈ ਵਿਨੀਪੈਗ ਦੇ ਇੱਕ ਨਿਵਾਸੀ ਜੈਰੇਮੀ ਡਾਇਜ਼ ਨੇ ਰੋਜਰਸ ਕੰਪਨੀ ਵੱਲੋਂ ਫਰੰਟਲਾਈਨ ਗਾਹਕ ਸੇਵਾ ਏਜੰਟਸ ਦੀ ਛਾਂਟੀ ਕੀਤੇ ਜਾਣ ਤੇ ਗਹਿਰੇ ਦੁੱਖ ਅਤੇ ਹੈਰਾਨੀ ਦਾ ਪ੍ਰਗਟਾਵਾ ਕੀਤਾ ਏ ਡਾਇਜ਼ ਨੇ ਹਾਲ ਹੀ 'ਚ ਆਪਣੇ ਸੈੱਲਫੋਨ ਕੰਟਰੈਕਟ ਬਾਰੇ ਗੱਲ ਕਰਨ ਲਈ ਇੱਕ ਨੁਮਾਇੰਦੇ ਨਾਲ ਸੰਪਰਕ ਕਰਨ 'ਚ ਲਗਭਗ 3 ਘੰਟੇ ਬਿਤਾਏ ਉਨ੍ਹਾਂ ਕਿਹਾ ਕਿ ਜੇਕਰ ਰੋਜਰਸ ਇੱਕ ਵੀ ਫਰੰਟਲਾਈਨ ਮੁਲਾਜ਼ਮ ਨੂੰ ਕੱਢ ਰਿਹਾ ਏ ਤਾਂ ਇਸ ਦਾ ਮਤਲਬ ਹੈ ਕਿ ਉਡੀਕ ਦਾ ਸਮਾਂ ਹੋਰ ਵੀ ਨਾ ਬਰਦਾਸ਼ਤ ਯੋਗ ਹੋ ਜਾਵੇਗਾ ਮੀਡੀਆ ਰਿਪੋਰਟਾਂ ਅਨੁਸਾਰ ਰੋਜਰਸ ਨੇ ਖੇਡਾਂ ਅਤੇ ਮੀਡੀਆ ਖੇਤਰ 'ਚ 230 ਨੌਕਰੀਆਂ ਖਤਮ ਕਰਨ ਦੇ ਨਾਲ ਨਾਲ ਚੁੱਪ ਚਪੀਤੇ ਗਾਹਕ ਸੇਵਾ ਪ੍ਰਤੀਨਿਧੀਆਂ ਦੀ ਵੀ ਛਾਂਟੀ ਕੀਤੀ ਹੈ ਕੰਪਨੀ ਦੇ ਬੁਲਾਰੇ ਜ਼ੈਕ ਕੈਰੇਰੋ ਨੇ ਪੁਸ਼ਟੀ ਕੀਤੀ ਕਿ ਕਟੌਤੀਆਂ ਉਨ੍ਹਾਂ ਦੇ ਕਾਰਪੋਰੇਟ ਅਤੇ ਫਰੰਟਲਾਈਨ ਰੋਲਸ ਸਮੇਤ ਕੁੱਲ ਕਰਮਚਾਰੀਆਂ ਦਾ ਇੱਕ ਛੋਟਾ ਹਿੱਸਾ ਨੇ ਕੰਪਨੀ ਹੁਣ ਡਿਜੀਟਲ ਟੂਲਸ ਅਤੇ ਸੈਲਫ ਸਰਵਿਸ ਵੱਲ ਵਧ ਰਹੀ ਹੈ ਦੂਜੇ ਪਾਸੇ ਯੂਨਾਈਟਿਡ ਸਟੀਲ ਵਰਕਰਜ਼ ਲੋਕਲ 1944 ਦੇ ਮੁੱਖ ਪ੍ਰਬੰਧਕ ਕੋਰੀ ਮੈਂਡਰਿਕ ਨੇ ਕਿਹਾ ਹੈ ਕਿ ਸ਼ਾਇਦ ਸੈਂਕੜੇ ਗੈਰ ਯੂਨੀਅਨ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਏ ਉਨ੍ਹਾਂ ਦੋਸ਼ ਲਾਇਆ ਕਿ ਇਹ ਨੌਕਰੀਆਂ ਮੋਰੋਕੋ ਸਥਿਤ ਇੱਕ ਵਿਦੇਸ਼ੀ ਕਾਲ ਸੈਂਟਰ 'ਚ ਤਬਦੀਲ ਕੀਤੀਆਂ ਜਾ ਰਹੀਆਂ ਨੇ ਜ਼ਿਕਰਯੋਗ ਹੈ ਕਿ 2023 'ਚ ਜਦੋਂ ਰੋਜ਼ਰਸ ਦਾ ਸ਼ੌ ਕਮਿਊਨੀਕੇਸ਼ਨਜ਼ ਨਾਲ ਰਲੇਵਾਂ ਹੋਇਆ ਸੀ ਤਾਂ ਕੰਪਨੀ ਨੇ 100% ਕੈਨੇਡੀਅਨ ਆਧਾਰਿਤ ਗਾਹਕ ਸੇਵਾ ਦੇਣ ਦਾ ਵਾਅਦਾ ਕੀਤਾ ਸੀ ਸੋਸ਼ਲ ਮੀਡੀਆ ਪਲੇਟਫਾਰਮ ਰੈਡਿਟ ਤੇ ਵੀ ਕਈ ਕਥਿਤ ਮੁਲਾਜ਼ਮਾਂ ਨੇ ਲਿਖਿਆ ਕਿ ਟੀਅਰ 1 ਸਪੋਰਟ ਦੇ ਦਰਜਨਾਂ ਵਰਕਰਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਤੇ ਉਨ੍ਹਾਂ ਨੂੰ ਆਪਣੇ ਕੰਪਿਊਟਰ ਬੰਦ ਕਰਕੇ ਉਪਕਰਨ ਵਾਪਸ ਕਰਨ ਲਈ ਕਿਹਾ ਗਿਆ ਹੈ ਟੋਰਾਂਟੋ ਦੇ ਇੱਕ ਰੁਜ਼ਗਾਰ ਵਕੀਲ ਥਾਮਸ ਬੈਂਸਟੈਡ ਨੇ ਕਿਹਾ ਹੈ ਕਿ ਉਨ੍ਹਾਂ ਦੀ ਫਰਮ ਨੂੰ ਪ੍ਰਭਾਵਿਤ ਗਾਹਕ ਸੇਵਾ ਤਕਨੀਕੀ ਸਹਾਇਤਾ ਅਤੇ ਵਿਕਰੀ ਵਿਭਾਗ ਦੇ ਮੁਲਾਜ਼ਮਾਂ ਦੇ ਦਰਜਨਾਂ ਫੋਨ ਆਏ ਨੇ ਉਨ੍ਹਾਂ ਕਿਹਾ ਕਿ ਕੈਨੇਡਾ ਦੇ ਮੌਜੂਦਾ ਆਰਥਿਕ ਹਾਲਾਤਾਂ 'ਚ ਅਜਿਹੀ ਛਾਂਟੀ ਨਿਰਾਸ਼ਾਜਨਕ ਹੈ ਰੋਜਰਸ ਤੋਂ ਪਹਿਲਾਂ ਟੈਲਸ ਅਤੇ ਬੈੱਲ ਵਰਗੀਆਂ ਦਿੱਗਜ ਕੰਪਨੀਆਂ ਨੇ ਵੀ ਇਸੇ ਸਾਲ ਗਾਹਕ ਸੇਵਾ 'ਚ ਕਟੌਤੀਆਂ ਕੀਤੀਆਂ ਸਨ ਖਪਤਕਾਰ ਡਾਇਸ ਨੇ ਕੈਨੇਡਾ 'ਚ ਦੂਰ ਸੰਚਾਰ ਸੇਵਾਵਾਂ ਦੇ ਡਿੱਗਦੇ ਮਿਆਰ ਤੇ ਚਿੰਤਾ ਜਤਾਉਂਦਿਆਂ ਯੂਰਪ ਵਰਗੇ ਸਖ਼ਤ ਨਿਯਮਾਂ ਦੀ ਮੰਗ ਕੀਤੀ ਜਿੱਥੇ ਸਪੇਨ 'ਚ 95% ਕਾਲਾਂ ਦਾ ਜਵਾਬ 3 ਮਿੰਟ ਦੇ ਅੰਦਰ ਦੇਣਾ ਲਾਜ਼ਮੀ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਵੱਡੀਆਂ ਕੰਪਨੀਆਂ ਨੂੰ ਪਤਾ ਹੈ ਕਿ ਗਾਹਕਾਂ ਕੋਲ ਕੋਈ ਹੋਰ ਵਿਕਲਪ ਨਹੀਂ ਹੈ ਇਸ ਲਈ ਉਹ ਰਵਾਇਤੀ ਗਾਹਕ ਸੇਵਾ ਮਾਡਲ ਨੂੰ ਖਤਮ ਕਰ ਰਹੀਆਂ ਨੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਪੰਜਾਬੀ ਟਰੱਕ ਡਰਾਈਵਰ ਦਾ ਕਤਲ ਕਰਕੇ ਨਾਲੇ 'ਚ ਸੁੱਟੀ ਲਾਸ਼ ਰੋਜ਼ੀ ਰੋਟੀ ਲਈ ਕੈਨੇਡਾ ਗਏ ਪੰਜਾਬੀ

ਨੌਜਵਾਨ ਨਾਲ ਵਰਤਿਆ ਭਾਣਾ ਸੜਕ ਹਾਦਸੇ 'ਚ ਹੋਈ ਮੌਤ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 30 ਲੱਖ ਖਰਚ ਕੇ ਪਤਨੀ ਨੂੰ ਭੇਜਿਆ ਸੀ ਕੈਨੇਡਾ ਮਿਲਿਆ ਧੋਖਾ ਕੈਨੇਡਾ ਪਹੁੰਚਦਿਆਂ ਹੀ ਪਤਨੀ ਨੇ ਕੀਤਾ ਤਲਾਕ ਦਾ ਕੇਸ ਕੈਨੇਡਾ ਦੀਆਂ ਜੰਗਲੀ ਅੱਗਾਂ 'ਤੇ ਅਮਰੀਕੀ ਰਿਪਬਲਿਕਨਜ਼ ਦਾ ਗੁੱਸਾ ਧੂੰਏ ਕਾਰਨ ਅਮਰੀਕਾ ਵੱਲੋਂ ਕੈਨੇਡਾ 'ਤੇ ਪਾਬੰਦੀਆਂ ਲਾਉਣ ਦੀ ਧਮਕੀ

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਭ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਨੰਬਰ 4717-1947
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
3: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
4: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
3: ਵਿਜ਼ਿਟ sabrang.ca
5: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732-1208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ

0: मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू या फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदन लई गौरव शर्मा नू शोरूम च जाके मिलो या फिर फोन कर लो 4039036757। मर्सिडीज बेंस कंट्री हिल्स।
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 'ਤੇ ਸੰਪਰਕ ਕਰੋ।
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
0: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
1: ਰਿਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲੋ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰਿਅਲਟਰ ਮਨਦੀਪ ਸਿੰਘ ਗਿੱਲ 4036171868।
3: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
0: ਦੂਜੀ ਲੋਕੇਸ਼ਨ 117-7771

0: एवेन्यू।
1: तीजी लोकेशन 570-6520 फॉल्कन रिज बुलेवार्ड।
0: चौथी लोकेशन 606 सिटी स्केप स्क्योर।
1: पांचवी लोकेशन 3150-235 रेड एम्बर्स वे।
0: छेवी लोकेशन 445 कैरिंगटन बुलेवार्ड नॉर्थ वेस्ट कैलगरी।
1: सांझा पंजाब ग्रोसरी स्टोर दिया 6 लोकेशन दा सांझा फोन नंबर
0: 403-835-2222। रेडियो सुरसंगम 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 17 ਜੁਲਾਈ ਦਿਨ ਸ਼ੁੱਕਰਵਾਰ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ 9 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੁਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 403-903-6757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ। ਅੱਜ ਇੱਕ ਬਹੁਤ ਖਾਸ ਪੇਸ਼ਕਸ਼ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੈਨੇਡੀਅਨ ਗਵਰਨਮੈਂਟ ਇੱਕ ਇੱਕ ਕਰਕੇ ਇਮੀਗ੍ਰੈਂਟਸ ਲਈ ਬਹੁਤ ਸਾਰੇ ਪ੍ਰੋਗਰਾਮ ਬੰਦ ਕਰ ਰਹੀ ਹੈ, ਘਟਾ ਰਹੀ ਹੈ। ਸਾਲ 2024 ਚ ਜੇ ਚੱਲੀਏ, ਜਨਵਰੀ ਦਾ ਮਹੀਨਾ ਸੀ ਤੇ ਪਹਿਲਾ ਕੁਹਾੜਾ ਵੱਜਿਆ ਜੀ, ਸਟੂਡੈਂਟਸ ਤੇ ਕੈਪ ਲੱਗ ਗਈ। ਕਹਿੰਦੇ ਕਿ 35% ਸਟੂਡੈਂਟਸ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਘੱਟ ਆਉਣਗੇ। ਜੇ ਅਸੀਂ ਰੀਅਲ ਡਾਟਾਸ ਦੀ ਗੱਲ ਕਰੀਏ, ਰੀਸੈਂਟ ਡਾਟਾ ਦੀ ਗੱਲ ਕਰੀਏ ਤੇ ਸਟੂਡੈਂਟਸ ਦੀਆਂ ਅਰਜ਼ੀਆਂ ਦਾ ਰਿਫਿਊਜ਼ਲ ਰੇਟ ਇਸ ਵੇਲੇ 70% ਹੈ। ਇਸੇ ਤਰ੍ਹਾਂ ਹੀ ਵਰਕ ਪਰਮਿਟ ਵਾਲੇ ਵੀ 40-45% ਪਹਿਲਾਂ ਨਾਲੋਂ ਘੱਟ ਆਏ ਨੇ। ਜੇ PR ਦੀ ਗੱਲ ਕਰੀਏ ਤੇ 20-25% ਘੱਟ ਲੋਕਾਂ ਨੂੰ PR ਦਿੱਤੀ ਜਾ ਰਹੀ ਹੈ। ਮੁੱਖ ਦੀ ਗੱਲ ਇਹ ਹੈ ਕਿ ਕੈਨੇਡਾ ਗਵਰਨਮੈਂਟ ਨੇ ਇਹ ਠਾਣ ਲਈ ਹੈ ਕਿ ਇਮੀਗ੍ਰੇਸ਼ਨ ਚੋਣ ਮੁੱਦਾ ਬਣ ਗਿਆ ਤੇ ਅਸੀਂ ਇਮੀਗ੍ਰੇਸ਼ਨ ਨੂੰ ਘਟਾਉਣਾ। ਪਰ ਕੀ ਇਮੀਗ੍ਰੇਸ਼ਨ ਘਟਾਉਣ ਨਾਲ ਕੈਨੇਡੀਅਨ ਸਰਕਾਰ ਦੀਆਂ ਮੁਸ਼ਕਲਾਂ ਹੱਲ ਹੁੰਦੀਆਂ? ਸਰਕਾਰ ਭਾਵੇਂ ਕਹਿੰਦੀ ਹੈ ਕਿ ਹਾਊਸਿੰਗ ਤੇ ਜਿਹੜਾ ਭਾਰ ਪੈ ਗਿਆ ਉਹ ਬਹੁਤ ਸਾਰੀ ਇਮੀਗ੍ਰੇਸ਼ਨ ਨਾਲ ਪੈ ਗਿਆ, ਇਨਫਰਾਸਟ੍ਰਕਚਰ ਚ ਅਫੋਰਡੇਬਿਲਿਟੀ ਚ ਜਿਹੜੇ ਨੁਕਸ ਪੈ ਗਏ ਨੇ ਉਹ ਬਹੁਤ ਸਾਰੀ ਇਮੀਗ੍ਰੇਸ਼ਨ ਨਾਲ ਪੈ ਗਏ ਨੇ। ਵਿਰੋਧੀ ਵੀ ਕੋਈ ਮੌਕਾ ਨਹੀਂ ਛੱਡਦੇ ਸਰਕਾਰ ਨੂੰ ਠਿੱਬੀ ਲਾਉਣ ਦੀ, ਪਰ ਅਸਰ ਅਸਲ ਚ ਕਿੱਦਾਂ ਦਾ ਪੈ ਰਿਹਾ? ਜਿਹੜੀ ਵਰਕਫੋਰਸ, ਜਿਹੜੇ ਇਮੀਗ੍ਰੈਂਟਸ ਇੱਥੇ ਆ ਕੇ ਬਿਜ਼ਨਸਿਸ ਦੇ ਵਿੱਚ ਕੰਮ ਕਰਦੇ ਸੀ, ਕੀ ਉਹ ਬਿਜ਼ਨਸ ਓਨਰ ਖੁਸ਼ ਨੇ ਇਮੀਗ੍ਰੇਸ਼ਨ ਘਟਾਉਣ ਦੇ ਨਾਲ? ਅੱਜ ਗੱਲ ਇਸੇ ਬਾਰੇ ਕਰਨੀ ਹੈ ਸਟੂਡੀਓ 'ਚ, ਅਤੇ ਮੇਰੇ ਨਾਲ ਸਟੂਡੀਓ 'ਚ ਨੇ ਚੰਨੀ।

0: ਤੂਰ ਜੀ ਜਿਹੜੇ ਕਿ ਬਿਜ਼ਨਸ ਰਨ ਕਰਦੇ ਨੇ ਉਹਨਾਂ ਕੋਲੋਂ ਪੁੱਛਾਂਗੇ ਬਹੁਤ ਸਾਰੀਆਂ ਗੱਲਾਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਤੂੰ ਸਭ ਸਵਾਗਤ ਹੈ ਜੀ ਪ੍ਰੋਗਰਾਮ ਤੁਹਾਡਾ।
1: ਹਾਂਜੀ ਤੁਹਾਡੇ ਤੇ ਤੁਹਾਡੇ ਸ਼ਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਸਰਲੀਨ ਜੀ।
0: ਜੀ ਸਭ ਤੋਂ ਪਹਿਲਾਂ ਉਹ ਹੀ ਸਵਾਲ ਜਿੱਥੇ ਮੇਰੀ ਸੂਈ ਅਟਕੀ ਹੈ ਕਿ ਜਿਹੜੀ ਸਰਕਾਰ ਨੇ ਇਮੀਗ੍ਰੇਸ਼ਨ ਘਟਾਈ ਹੈ ਉਹਦੇ ਨਾਲ ਤੁਸੀਂ ਬਿਜ਼ਨਸ ਚਲਾਉਂਦੇ ਹੋ, ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਵੀ ਦੱਸੋ ਤੇ ਉਹਦੇ ਨਾਲ ਤੁਹਾਡੇ ਬਿਜ਼ਨਸ ਤੇ ਕਿੱਦਾਂ ਦਾ ਇੰਪੈਕਟ ਪਿਆ ਤੁਰ ਸਾਹਿਬ?
1: ਦੇਖੋ ਜੀ, ਇਮੀਗ੍ਰੇਸ਼ਨ ਦੇ ਨਾਲ ਜਿਵੇਂ ਤੁਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਸਟੂਡੈਂਟ ਦਾ ਰੇਟ ਵੀ ਘਟਿਆ ਹੈਗਾ। ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਦੋ ਪ੍ਰੋਵਿੰਸਸ ਦੀ, ਅਲਬਰਟਾ ਤੇ BC ਦੀ, ਕਿਉਂਕਿ ਦੋਨਾਂ ਦੇ ਵਿੱਚ ਮੇਰਾ ਬਿਜ਼ਨਸ ਇਨਵੋਲਵ ਹੈਗਾ। BC ਦੀ ਗੱਲ ਆਪਾਂ ਬਾਅਦ ਚ ਕਰਦੇ ਹਾਂ, ਪਹਿਲਾਂ ਮੈਂ ਕੈਲਗਰੀ ਅਲਬਰਟਾ ਦੀ ਗੱਲ ਕਰ ਰਿਹਾ ਕਿ ਇੱਥੇ ਸਟੂਡੈਂਟ ਜਿਹੜੇ ਸੀਗੇ ਨਾਲ ਆਪਣੀ ਸਟੱਡੀ ਕਰ ਰਹੇ ਸੀ, ਨਾਲ ਪਾਰਟ ਟਾਈਮ ਕੰਮ ਕਰ ਰਹੇ ਸੀ, ਸਾਡੀ ਹੈਲਪ ਹੋ ਰਹੀ ਸੀ ਐਜ਼ ਏ ਇੰਪਲੋਇਰ, ਸਾਨੂੰ ਥੋੜੀਆਂ ਜਿਹੀਆਂ ਪ੍ਰੋਬਲਮਾਂ ਘਟ ਜਾਂਦੀਆਂ ਸੀਗੀਆਂ। ਤੇ ਜਿਸ ਤਰ੍ਹਾਂ ਜਿਵੇਂ ਤੁਸੀਂ ਐਕਸਪਲੇਨ ਕੀਤਾ ਹੈਗਾ ਕਿ ਚੇਂਜਸ ਦੇ ਨਾਲ, ਸਟੂਡੈਂਟ ਘਟਣ ਦੇ ਨਾਲ, ਵਰਕ ਪਰਮਿਟ ਰਿਫਿਊਜ਼ਲ ਦੇ ਨਾਲ ਸਾਡੇ ਕੋਲ ਕਾਫੀ ਵਰਕਫੋਰਸ ਦੀ ਪ੍ਰੋਬਲਮ ਵੀ ਆ ਰਹੀ ਆ। ਹੁਣ ਆਪਾਂ ਗੱਲ ਕਰਦੇ ਹਾਂ ਕੈਲਗਰੀ ਤੋਂ ਥੋੜ੍ਹਾ ਜਿਹਾ ਆਊਟਰ ਸਕਰਟ ਦੇ ਉੱਤੇ ਜਿੱਥੇ ਕਿ ਸਾਡੇ ਬਿਜ਼ਨਸ ਉੱਥੇ ਵੀ ਹੈਗੇ ਆ, ਉਹਦੇ 'ਚ ਤਾਂ ਈਵਨ ਕੈਲਗਰੀ ਨਾਲੋਂ ਵੀ ਵਰਸ ਆ ਰਹੀ ਆ, ਕਿਉਂਕਿ ਛੋਟੇ ਟਾਊਨ ਹੋਣ ਕਰਕੇ ਰਿਕਰੂਟਮੈਂਟ ਪ੍ਰੋਸੈਸ ਦੇ ਵਿੱਚ ਸਾਨੂੰ ਬੜੀ ਇਸ਼ੂ ਹੋ ਰਿਹਾ। ਈਵਨ ਅਸੀਂ ਲੋਕਲ ਉੱਥੋਂ ਦੇ ਸਕੂਲ ਜਿਹੜੇ ਹੈਗੇ ਆ ਹਾਈ ਸਕੂਲ, ਉਹਨਾਂ ਨੂੰ ਕੰਟੈਕਟ ਕੀਤਾ ਕਿ ਜੇ ਤੁਹਾਡੇ ਗ੍ਰੇਡ 11-12 ਦੇ ਆ ਜਿਹਨਾਂ ਦਾ ਕੋਈ ਵਰਕ ਐਕਸਪੀਰੀਅੰਸ ਨਹੀਂ, ਤੇ ਤੁਸੀਂ ਉਹਨਾਂ ਨਾਲ ਸਾਡੇ ਨਾਲ ਟਾਈ ਅਪ ਕਰ ਸਕਦੇ ਹਾਂ, ਅਸੀਂ ਉਹਨਾਂ ਨੂੰ ਟ੍ਰੇਨਡ ਕਰਾਂਗੇ, ਅਸੀਂ ਉਹਨਾਂ ਨੂੰ ਜੇ ਪੂਰਾ ਉਹ ਸਾਡੇ ਨਾਲ ਕਮਿਟਡ ਹੋਣਗੇ ਤੇ ਅਸੀਂ ਉਹਨਾਂ ਨੂੰ ਪੂਰਾ ਫੁੱਲ ਟਾਈਮ ਬੈਨੀਫਿਟਸ, ਜਿਸ ਤਰ੍ਹਾਂ ਦੀ ਉਹਨਾਂ ਦੀ ਫਲੈਕਸੀਬਿਲਟੀ ਹੈ, ਅਸੀਂ ਉਹਨਾਂ ਨੂੰ ਉਸ ਹਿਸਾਬ ਨਾਲ ਆਪਦਾ ਸਕੈਜੂਲ ਬਣਾਵਾਂਗੇ। ਈਵਨ ਇਹਦੇ ਬਾਵਜੂਦ ਵੀ ਸਟੂਡੈਂਟ ਜਿਹੜੇ ਆ ਰਹੇ ਹੈਗੇ ਆ ਸਕੂਲਾਂ ਦੇ ਵਿੱਚ, ਸਾਡਾ ਪ੍ਰੋਗਰਾਮ ਵੀ ਚੱਲ ਰਿਹਾ, ਪ੍ਰਿੰਸੀਪਲ ਨੇ ਡਿਫਾਈਨ ਕੀਤਾ ਗ੍ਰੇਡ 12 ਦੇ ਸਟੂਡੈਂਟ ਸਾਨੂੰ ਭੇਜਦੇ ਆ ਇੱਕ ਇੱਕ ਦੋ, ਉਹ ਜਿਹੜੇ ਸਟੂਡੈਂਟ ਆਉਂਦੇ ਆ ਉਹ ਆ ਕੇ 3 ਦਿਨ ਕੰਮ ਕੀਤਾ, 2 ਦਿਨ ਕੰਮ ਕੀਤਾ, ਕੋਈ ਕਿਸੇ ਦਾ ਇੰਟਰਸਟ ਬਣ ਰਿਹਾ ਨਹੀਂ ਬਣ ਰਿਹਾ, ਛੱਡ ਕੇ ਚਲੇ ਜਾਂਦੇ ਆ, ਫਿਰ ਦੁਬਾਰਾ ਅਸੀਂ ਬੈਕ ਟੂ ਸਕੇਅਰ 1। ਪ੍ਰੋਬਲਮਾਂ ਸਾਡੀਆਂ,
0: ਤੁਸੀਂ ਕੈਨੇਡੀਅਨ ਸਟੂਡੈਂਟਸ ਦੀ ਗੱਲ,
1: ਕੈਨੇਡੀਅਨ ਸਟੂਡੈਂਟ ਦੀ ਮੈਂ ਗੱਲ ਕਰ ਰਿਹਾ ਜੀ, ਉਸ ਤੋਂ ਬਾਅਦ ਆਪਾਂ ਕਰਦੇ ਹਾਂ ਇੰਟਰਨੈਸ਼ਨਲ ਸਟੂਡੈਂਟ ਦੀ। ਇੰਟਰਨੈਸ਼ਨਲ ਸਟੂਡੈਂਟ ਜਿਹੜੇ ਸਾਡੇ ਕੋਲ ਰੇਸ਼ੋ ਸੀਗੀ ਬਿਜ਼ਨਸ ਦੇ ਹਿਸਾਬ ਨਾਲ, ਮੈਂ ਤੁਹਾਨੂੰ ਐਸਟੀਮੇਟ ਨੰਬਰ ਦਿੰਦਾ, 60% ਸਾਡੇ ਕੋਲ ਕੈਨੇਡੀਅਨ ਤੇ 60% ਇਮੀਗ੍ਰੈਂਟ, 40% ਕੈਨੇਡੀਅਨ,
0: ਠੀਕ ਹੈ ਜੀ।
1: ਤੇ ਉਹਦੇ ਵਿੱਚੋਂ ਹੁਣ ਜਿਹੜੇ ਪਿਛਲੇ ਆਪਾਂ ਬੈਕ ਚੱਲੀਏ 2 ਸਾਲਾਂ ਦੇ ਵਿੱਚ ਸਾਡੇ ਕੋਲੇ ਮੈਨੇਜਮੈਂਟ ਟੀਮ ਦੇ ਵੀ ਅਸੀਂ ਲੂਜ਼ ਕਰ ਗਏ ਹਾਂ, ਕਿਉਂਕਿ ਦੁਬਾਰਾ ਉਹਨਾਂ ਦਾ ਵਰਕ ਪਰਮਿਟ ਜਦੋਂ ਆਉਂਦਾ ਰਿਨਿਊਅਲ ਤੇ ਉਹ ਰਿਫਿਊਜ਼ਲ ਹੋ ਰਿਹਾ, ਉਹ ਵੀ ਮੈਨੇਜਰ ਵੀ ਚਲੇ ਗਏ, ਅਸਿਸਟੈਂਟ ਮੈਨੇਜਰ ਵੀ ਚਲਾ ਗਿਆ, ਉਹਨੂੰ ਰਿਪਲੇਸਮੈਂਟ, ਈਵਨ ਦੋ ਦੈਟਸ ਲਿਟਲ ਬਿਟ ਹਾਈ ਸਕਿੱਲ ਮੈਨੇਜਮੈਂਟ ਪੋਜੀਸ਼ਨ ਹੈਗੀ ਆ, ਉਹਨਾਂ ਨੂੰ ਰਿਪਲੇਸ ਕਰਨਾ ਬੜਾ ਪ੍ਰੋਬਲਮ ਆ। ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਕਰ ਰਹੇ ਸੀਗੇ, ਹੁਣ ਉਹਨਾਂ ਦੇ ਰਿਫਿਊਜ਼ਲ ਸ਼ੁਰੂ ਹੋ ਗਏ ਆ, ਉਹਨਾਂ ਦੇ ਕਰਕੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਉਹ ਵੀ ਨਿਕਲ ਰਹੇ ਆ। ਈਵਨ ਜਿਹੜੇ ਵਰਕ ਪਰਮਿਟ ਤੇ ਆਏ ਆ ਉਹਨਾਂ ਦਾ ਤਾਂ ਰਿਫਿਊਜ਼ਲ ਹੈਗਾ ਹੀ ਹੈਗਾ, ਇੰਟਰਨੈਸ਼ਨਲ ਸਟੂਡੈਂਟ ਦਾ ਵੀ ਜਦੋਂ ਰਿਫਿਊਜ਼ਲ ਹੋਣ ਲੱਗ ਗਿਆ ਤਾਂ ਸਾਡੇ ਕੋਲੇ ਤਾਂ ਕੁਛ ਰਿਹਾ ਹੀ ਨਹੀਂ ਨਾ ਜੀ।
0: ਤੁਸੀਂ ਸਭ ਹਾਲ ਹੀ ਦੇ ਵਿੱਚ ਕੁਛ ਸਟੂਡੈਂਟਸ ਦਾ PGWP ਜਿਹੜਾ ਆ ਉਹ ਨਹੀਂ ਆਇਆ, ਵਰਕ ਪਰਮਿਟ ਨਹੀਂ ਆਏ, ਸਟੂਡੈਂਟਸ ਆਊਟ ਆਫ ਸਟੇਟਸ ਹੋ ਰਹੇ ਨੇ, ਇਹਦੇ ਨਾਲ ਹਾਲ ਹੀ ਦੇ ਵਿੱਚ ਜਿਹੜੀਆਂ ਰਿਫਿਊਜ਼ਲਸ ਆਈਆਂ ਨੇ ਉਹਨਾਂ ਦਾ ਵੀ ਤੁਹਾਡੇ ਬਿਜ਼ਨਸ ਤੇ ਇੰਪੈਕਟ ਪਿਆ?
1: ਡੈਫੀਨੇਟਲੀ ਉਹਨਾਂ ਨਾਲ ਵੀ ਪਿਆ ਜੀ। ਹੁਣ ਸਾਡੇ ਕੋਲ ਮੈਂ ਐਗਜ਼ਾਮਪਲ ਦਿੰਦਾ, 4-5 ਸਟੂਡੈਂਟ ਇੱਦਾਂ ਦੇ ਸੀਗੇ ਕਿ ਉਹ ਉਹਨਾਂ ਦੀ ਸਟੱਡੀ 2-3 ਮਹੀਨੇ ਪਹਿਲਾਂ ਉਹਨਾਂ ਦੀ ਫਿਨਿਸ਼ ਹੋਈ,
0: ਠੀਕ ਹੈ,
1: ਤੇ ਸਾਨੂੰ ਪਿਛਲੇ 6 ਮਹੀਨੇ ਤੋਂ ਨਾਲ ਉਹ ਪੜ੍ਹ ਰਹੇ ਸੀ, ਨਾਲ ਉਹ ਕੰਮ ਕਰ ਰਹੇ ਸੀਗੇ, ਤੇ ਸਾਡਾ ਥੋੜ੍ਹਾ ਜਿਹਾ ਕੁਸ਼ਨ ਬਣਿਆ ਹੋਇਆ ਸੀ ਬਿਜ਼ਨਸ ਦੇ ਵਿੱਚ, ਤੇ ਹੁਣ ਹਜੇ ਉਹਨਾਂ ਦੀ ਈਵਨ ਕੰਪਲੀਸ਼ਨ, ਮੈਂ ਲਾਸਟ 2 ਵੀਕ ਪਹਿਲਾਂ ਦੀ ਗੱਲ ਕਰ ਰਿਹਾ, ਉਹਨਾਂ ਦਾ ਡਿਪਲੋਮਾ ਵਗੈਰਾ ਫਿਨਿਸ਼ ਹੋਇਆ। ਫਿਨਿਸ਼ ਹੁੰਦੇ ਸਾਰ ਹੀ ਸਾਨੂੰ ਤਾਂ ਅਸੰਪਸ਼ਨ ਇਹ ਸੀ ਕਿ ਐਟਲੀਸਟ ਉਹਨਾਂ ਨੂੰ 1-2-3 ਸਾਲ ਦਾ ਵਰਕ ਪਰਮਿਟ ਮਿਲ ਜਾਏਗਾ ਤੇ ਥੋੜ੍ਹਾ ਜਿਹਾ ਸਾਨੂੰ ਈਜ਼ੀ ਹੋ ਜਾਏਗਾ, ਕਿਉਂਕਿ ਟ੍ਰੇਨਡ ਹੈਗੇ ਸੀਗੇ ਉਹ ਬੱਚੇ। ਹੁਣ ਸਡਨਲੀ ਉਹਨਾਂ ਦੇ ਐਸ ਸੂਨ ਐਜ਼ ਦੇ ਆਰ ਡਨ ਸਟੱਡੀ, ਉਹਨਾਂ ਦਾ ਵਰਕ ਪਰਮਿਟ ਕੀ ਉਹਨਾਂ ਦਾ ਟੋਟਲੀ ਰਿਫਿਊਜ਼ਲ ਹੋ ਗਿਆ ਕਿ ਤੁਹਾਨੂੰ ਅਸੀਂ ਦੇ ਹੀ ਨਹੀਂ ਸਕਦੇ, ਵਰਕ ਪਰਮਿਟ ਆਊਟ ਆਫ ਸਟੇਟਸ ਹੋ ਗਏ, ਰਾਈਟ। ਹੁਣ ਵਿਦਇਨ 15 ਡੇਜ਼ ਉਹਨਾਂ ਨੂੰ ਲੀਵ ਕਰਨਾ ਪੈ ਰਿਹਾ, ਸਾਡੇ ਕੋਲ ਐਜ਼ ਏ ਇੰਪਲੋਇ

0: ਫਿਰ ਇੰਨਾ ਟਾਈਮ ਹੈ ਨਹੀਂ ਕਿ ਅਸੀਂ ਜਿਹੜਾ ਬੱਚਾ ਸਾਡੇ ਨਾਲ 6 ਮਹੀਨੇ ਤੋਂ ਸਾਲ ਤੋਂ ਕੰਮ ਕਰ ਰਿਹਾ ਪ੍ਰੋਪਰ ਟ੍ਰੇਨਡ ਹੋਇਆ ਹੋਇਆ ਸਾਰੇ ਡਿਫਰੈਂਟ ਡਿਪਾਰਟਮੈਂਟ ਦੇ ਵਿੱਚ ਤੇ ਰਾਈਟ ਵੇ ਸਾਡੇ ਕੋਲੇ ਓਪਰਚੁਨਿਟੀ ਨਹੀਂ ਹੁਣ ਰਹੀ ਬਿਜ਼ਨਸ ਸਫਰ ਕਰ ਰਿਹਾ ਬੀਇੰਗ ਸੈਡ ਦੈਟ ਕਿ ਸਾਨੂੰ ਆਵਰਸ ਕੱਟ ਕਰਨੇ ਪੈ ਰਹੇ ਆ ਰੈਸਟੋਰੈਂਟ ਦੇ ਸਾਡੇ ਆਫਿਸ ਆਵਰਸ ਕੱਟ ਕਰਨੇ ਪੈ ਰਹੇ ਆ ਰਾਈਟ ਕਿਉਂਕਿ ਸਾਡੇ ਕੋਲ ਹੈ ਹੀ ਨਹੀਂ ਵਰਕਫੋਰਸ ਨਹੀਂ ਹੈਗੀ ਰਾਈਟ ਸੋ ਇਹ ਇਫੈਕਟ ਆ ਸਵਲੀਨ ਜੀ ਫਰਕ ਤਾਂ ਪੈ ਰਿਹਾ ਡੇ ਬਾਈ ਡੇ ਅਸੀਂ ਸਾਡੇ ਕੋਲ ਚੈਲੰਜਸ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਕੋਈ ਨਵਾਂ ਪਾਲਿਸੀ ਚੇਂਜ ਹੋਈ ਆ ਉਹਦੇ ਨਾਲ ਸਾਡੇ ਕੋਲ ਡੈਫੀਨੇਟਲੀ ਐਜ਼ ਅ ਏਮਪਲੋਇਰ ਵੀ ਆਰ ਸਟਰਗਲਿੰਗ ਬਿਗ ਟਾਈਮ
1: ਸਾਨੂੰ ਜਿਹੜੇ ਇਸ ਵੇਲੇ ਸੁਣ ਰਹੇ ਨੇ ਦੇਖ ਰਹੇ ਨੇ ਉਹਨਾਂ ਦੇ ਦਿਮਾਗ 'ਚ ਵੀ ਇਹ ਸਵਾਲ ਆਉਣਾ ਐਜ਼ ਵੈਲ ਐਜ਼ ਸਰਕਾਰ ਵੀ ਇਹ ਕਹਿੰਦੀ ਹੈ ਕਿ ਇਮੀਗ੍ਰੇਸ਼ਨ ਘੱਟ ਜਾਣੀ ਹੈ ਤੇ ਉਹਦੇ ਨਾਲ ਕੈਨੇਡੀਅਨ ਲੋਕ ਜਿਹੜੇ ਨੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲੂਗਾ ਇਹ ਜਿਹੜੇ ਇਮੀਗ੍ਰੈਂਟ ਉੱਥੋਂ ਆਏ ਨੇ ਇਹਨਾਂ ਨੇ ਤਾਂ ਸਾਡੇ ਲੋਕਾਂ ਦੀਆਂ ਨੌਕਰੀਆਂ ਖੋਲੀਆਂ ਇਹੋ ਹੀ ਸਵਾਲ ਮੈਂ ਹੁਣ ਤੁਹਾਨੂੰ ਪੁੱਛਣਾ ਹੈ ਕਿ ਜੇ ਇਮੀਗ੍ਰੇਸ਼ਨ ਘੱਟ ਗਈ ਤੁਸੀਂ ਕਿਹਾ ਕਿ ਸਾਨੂੰ ਬਿਜ਼ਨਸ ਆਵਰਸ ਘਟਾਉਣੇ ਪੈ ਗਏ ਫਿਰ ਉੱਥੇ ਇਸ ਇਮੀਗ੍ਰੈਂਟਸ ਜਿਹੜੀ ਫੀਲਡ ਹੈ ਇਸ ਇਮੀਗ੍ਰੈਂਟਸ ਕਲਾਸ ਨੂੰ ਕੈਨੇਡੀਅਨ ਲੋਕਾਂ ਨੇ ਰਿਪਲੇਸ ਕਿਉਂ ਨਹੀਂ ਕੀਤਾ ਤੁਹਾਨੂੰ ਨਹੀਂ ਲੱਭੇ ਉਹ
0: ਬਿਲਕੁਲ ਇਹ ਜੀ ਕੈਨੇਡੀਅਨ ਮੈਂ ਜਿਵੇਂ ਤੁਹਾਨੂੰ ਕਿਹਾ ਪਹਿਲਾਂ ਵੀ ਮੈਂ ਤਾਂ ਡਿਫਰੈਂਟ ਚੈਨਲ ਅਸੀਂ ਸਾਰੇ ਐਜ਼ ਏ ਬਿਜ਼ਨਸ ਓਨਰ ਅਸੀਂ ਸਾਰੇ ਡਿਫਰੈਂਟ ਚੈਨਲ ਐਕਸਪਲੋਰ ਕੀਤੇ ਆ ਈਵਨ ਐਡਵਰਟਾਈਜ਼ ਕੀਤੀ ਆ ਲੋਕਲ ਉਹਨਾਂ ਦੇ ਨਿਊਜ਼ ਲੈਟਰ ਤੇ ਕੈਨੇਡੀਅਨ ਨੂੰ ਹਾਇਰ ਕਰਨ ਨੂੰ ਪਰ ਜਦੋਂ ਆ ਹੀ ਨਹੀਂ ਰਹੇ ਰੈਜ਼ਮੇ ਨਹੀਂ ਆ ਰਹੇ ਕੁਛ ਮਤਲਬ ਕਿ ਐਜ਼ ਏ ਇੰਪਲੋਇਰ ਜੇ ਸਾਨੂੰ ਕੋਲ 4-5 ਰੈਜ਼ਮੇ ਦਿੰਦੇ ਆ ਰਹੇ ਅਸੀਂ ਕਾਲ ਕਰ ਰਹੇ ਹਾਂ ਉਹਨਾਂ ਨੂੰ ਕਾਲ ਕਰ ਰਹੇ ਹਾਂ ਆਊਟ ਆਫ 4 ਦੇ ਆਰ ਨੋਟ 50% ਦੇ ਆਰ ਨੋਟ ਇੰਟਰਸਟਡ ਰਾਈਟ ਸੋ ਇਮੀਗ੍ਰੇਸ਼ਨ ਚੇਂਜ ਦੇ ਨਾਲ ਕੈਨੇਡੀਅਨ ਨੂੰ ਡੈਫੀਨੇਟਲੀ ਅਪਰਚੁਨਿਟੀ ਮਿਲ ਰਹੀ ਹੈ ਬਟ ਆਈ ਡੋਂਟ ਨੋ ਵੈਦਰ ਉਹ ਕਿੰਨਾ ਕੁ ਸੀਰੀਅਸ ਹੈਗੇ ਆ ਕਿੱਥੋਂ ਤੱਕ ਜਾਣਗੇ ਸਾਡੇ ਨਾਲ ਜਿਵੇਂ ਹੁਣ ਮੈਨੂੰ ਇਉਂ ਲੱਗ ਰਿਹਾ ਕਿ ਇਹ ਪ੍ਰੋਸੈਸ ਡੈਫੀਨੇਟਲੀ ਨੀਡ ਟੂ ਰਿਵਾਈਜ਼ ਇਮੀਗ੍ਰੇਸ਼ਨ ਪਾਲਿਸੀ ਨੀਡ ਟੂ ਰਿਵਾਈਜ਼ ਲੀਡਰ ਸਾਹਿਬਾਨ ਨੂੰ ਵੀ ਕੁਛ ਨਾ ਕੁਛ ਸੋਚਣਾ ਪਏਗਾ ਵੀ ਸਾਡੇ ਜਿਹੜੇ ਬਿਜ਼ਨਸ ਆ ਉਹਨਾਂ ਦਾ ਇੰਪੈਕਟ ਉਹਨੂੰ ਕਿਵੇਂ ਤੁਸੀਂ ਉਹਨੂੰ ਦੁਬਾਰਾ ਬੈਕ ਲਿਆ ਸਕਦੇ ਆ ਆਪਦੇ ਟਰੈਕ ਤੇ ਈਵਨ ਲੇਬਰ ਕੋਸਟ ਤਾਂ ਹੈਗੀ ਹੈਗੀ ਨਾਲ ਵਿਦ ਜਿਵੇਂ ਅਸੀਂ ਹੁਣ ਫੂਡ ਕੋਸਟ ਵੱਧ ਰਹੀ ਆ ਹਨਾ ਜੀ ਅਕ੍ਰੋਸ ਬਾਰਡਰ ਜਿਹੜੇ ਆ ਟਰਾਂਸਪੋਰਟੇਸ਼ਨ ਸਾਡੀਆਂ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਫਰਕ ਪੈ ਰਿਹਾ ਤੇ ਇਹ ਤਾਂ ਜਿਵੇਂ ਤੁਸੀਂ ਪੁੱਛਿਆ ਹੈਗਾ ਕੈਨੇਡੀਅਨ ਵਰਕਰ ਡੈਫੀਨੇਟਲੀ ਉਹਨਾਂ ਕੋਲ ਅਪਰਚੁਨਿਟੀ ਹੈਗੀ ਆ ਪਰ ਹਾਉ ਸੀਰੀਅਸ ਆਰ ਦੇ
1: ਤੁਸੀਂ ਕਹਿੰਦੇ ਵੀ ਰਿਵਾਈਵ ਕਰਨਾ ਚਾਹੀਦਾ ਹੈ ਲੀਡਰਸ ਨੂੰ ਕਰਨਾ ਚਾਹੀਦਾ ਹੈ ਗਵਰਨਮੈਂਟ ਨੂੰ ਕਰਨਾ ਚਾਹੀਦਾ ਹੈ ਡਿਸੀਜਨ ਚਲੋ ਸਰਕਾਰ ਨੂੰ ਤਾਂ ਵੋਟਾਂ ਦਿਖਦੀਆਂ ਹੁੰਦੀਆਂ ਲੀਡਰ ਨੂੰ ਵੀ ਆਪਣੇ ਨੇੜੇ ਤੇੜੇ ਵਾਲੀਆਂ ਵੋਟਾਂ ਦਿਖਦੀਆਂ ਹੁੰਦੀਆਂ ਪਰ ਪ੍ਰੋਬਲਮ ਅਲਟੀਮੇਟਲੀ ਤੁਹਾਡੀ ਓ ਰਹਿਣੀ ਹੈ ਤੁਸੀਂ ਲੀਡਰਸ ਨੂੰ ਅਪਰੋਚ ਕੀਤਾ ਤੁਸੀਂ ਸਰਕਾਰ ਨੂੰ ਕੋਈ ਚਿੱਠੀ ਪੱਤਰ ਲਿਖ ਕੇ ਪਾਇਆ ਕਿ ਅਸੀਂ ਇਹ ਪ੍ਰੋਬਲਮ ਨੂੰ ਫੇਸ ਕਰ ਰਹੇ ਹਾਂ
0: ਬਿਲਕੁਲ ਜੀ ਅਸੀਂ ਇਕੱਠੇ ਹੋ ਕੇ ਬਿਜ਼ਨਸ ਓਨਰਸ ਇੱਕ ਤਾਂ ਲੋਕਲ ਐਮ ਪੀ ਨੂੰ ਅਸੀਂ ਉਹਨਾਂ ਦੇ ਆਫਿਸ ਗਏ ਉਹਨਾਂ ਨੂੰ ਲੈਟਰ ਈਮੇਲ ਵਗੈਰਾ ਕਰਕੇ ਉਹਨਾਂ ਨਾਲ ਸੰਪਰਕ ਕੀਤਾ ਫਿਰ ਅਸੀਂ ਐਮ ਐਲ ਏ ਸਾਹਿਬਾਨ ਨੂੰ ਵੀ ਕੀਤਾ ਲੋਕਲ ਉੱਥੋਂ ਦੇ ਛੋਟੇ ਟਾਊਨਾਂ ਦੇ ਵਿੱਚ ਉਹਨਾਂ ਨੂੰ ਵੀ ਹਾਈਲਾਈਟ ਕੀਤਾ ਈਵਨ ਅਸੀਂ ਮੇਅਰ ਨੂੰ ਵੀ ਮਿਲੇ ਜਾ ਕੇ ਵੀ ਸਾਡੇ ਕੋਲ ਬਿਜ਼ਨਸ ਇੰਪੈਕਟ ਹੋ ਰਿਹਾ ਆ ਦੇਖੋ ਤੁਹਾਡੇ ਸਟੂਡੈਂਟ ਜਿਹੜੇ ਆ ਜਾ ਰਹੇ ਆ ਇੱਥੋਂ ਸਟੂਡੈਂਟ ਆ ਨਹੀਂ ਰਹੇ ਨਵੇਂ ਤੇ ਉਹਨਾਂ ਦੇ ਹੁਣ ਦੇਖੋ ਅਸੀਂ ਇਹੀ ਚੀਜ਼ ਕਰ ਸਕਦੇ ਹਾਂ ਲੈਟਰ ਫੈਡਰਲ ਲੈਵਲ ਤੇ ਅਸੀਂ ਹਾਈਲਾਈਟ ਕਰ ਸਕਦੇ ਹਾਂ ਪ੍ਰੋਵਿੰਸ਼ੀਅਲ ਲੈਵਲ ਤੇ ਅਸੀਂ ਹਾਈਲਾਈਟ ਕਰ ਸਕਦੇ ਹਾਂ
1: ਸਿਟੀ ਲੈਵਲ ਤੇ
0: ਕੀਤਾ ਅਸੀਂ ਕੀਤੇ ਆ ਤਿੰਨੇ ਐਕਸਪਲੋਰ
1: ਤੇ ਉਹ ਜਵਾਬ ਕੀ ਦਿੰਦੇ ਨੇ ਤੁਸੀਂ
0: ਦੇਖੋ ਜੀ ਜਵਾਬ ਹਜੇ ਕੋਈ ਨਹੀਂ ਮਿਲ ਰਿਹਾ ਉਹ ਸਾਰੇ ਇਹੀ ਕਹਿ ਰਹੇ ਆ ਅਸੀਂ ਫੈਡਰਲ ਲੈਵਲ ਤੇ ਲੈ ਕੇ ਜਾ ਰਹੇ ਹਾਂ ਫੈਡਰਲ ਗਵਰਨਮੈਂਟ ਡਿਸਕਸ ਕਰੇਗੀ ਪਾਲਿਸੀ ਚੇਂਜ ਹੋਣ ਨੂੰ ਟਾਈਮ ਲੱਗੇਗਾ ਐਟ ਦਾ ਮੋਮੈਂਟ ਕੋਈ ਸੋਲਿਡ ਆਨਸਰ ਸਾਡੇ ਕੋਲ ਨਹੀਂ ਮਿਲ ਰਿਹਾ ਜੋ ਅਸੀਂ ਕੰਮ ਕਰ ਰਹੇ ਹਾਂ ਐਜ਼ ਏ ਇੰਪਲੋਇਰ ਰਲ ਮਿਲ ਕੇ ਇਕੱਲਾ ਅਸੀਂ ਇੱਕ ਇੰਪਲੋਇਰ ਨਹੀਂ ਅਸੀਂ 5-6 ਡਿਫਰੈਂਟ ਇੰਪਲੋਇਰ ਨਾਲ ਕੰਟੈਕਟ ਕੀਤਾ ਕਿਉਂਕਿ ਸਾਡੀ ਇਕੱਠੀ ਵੋਇਸ ਰੇਜ਼ ਕੀਤੀ ਜਾਵੇ ਫੈਡਰਲ ਲੈਵਲ ਤੇ ਪ੍ਰੋਵਿੰਸ਼ੀਅਲ ਲੈਵਲ ਤੇ ਅਸੀਂ ਆਪਣਾ ਕੰਮ ਕਰ ਰਹੇ ਹਾਂ ਜੀ ਅਸੀਂ ਪੂਰਾ ਜ਼ੋਰ ਲਾ ਰਹੇ ਹਾਂ ਵੀ ਜਿੰਨਾ ਵੀ ਇਹ ਈਜ਼ ਕਰਨ ਤੇ ਸਾਡੇ ਬਿਜ਼ਨਸ ਇੰਪੈਕਟ ਘੱਟ ਹੋਣ
1: ਜੀ ਜਿਹੜੇ ਤੁਸੀਂ ਪਹਿਲਾਂ ਪ੍ਰੋਗਰਾਮ ਦੇ ਸ਼ੁਰੂਆਤ 'ਚ ਦੱਸਿਆ ਕਿ 60% ਇਮੀਗ੍ਰੈਂਟਸ ਤੁਹਾਡੇ ਬਿਜ਼ਨਸ ਦੇ ਵਿੱਚ ਕੰਮ ਕਰਦੇ ਨੇ 40% ਕੈਨੇਡੀਅਨ ਕਰਦੇ ਨੇ ਉਹ ਜਿਹੜੀ 60% ਦੀ ਰੇਸ਼ੋ ਆ ਉਹ ਕਿੱਦਾਂ ਦੀਆਂ ਪੋਜੀਸ਼ਨਸ ਤੇ ਕੰਮ ਕਰ ਰਹੀ
0: ਦੇਖੋ ਜੀ ਜੇ ਆਪਾਂ ਆਫਿਸ ਦੇ ਵਿੱਚ ਹੈਗੇ ਆ ਬੁੱਕ ਕੀਪਰ ਸਾਡੇ ਕੋਲ ਰੈਸਟੋਰੈਂਟ ਦੇ ਵਿੱਚ ਰੈਸਟੋਰੈਂਟ

0: ਮੈਨੇਜਰਸ ਹੈਗੇ ਆ, ਅਸਿਸਟੈਂਟ ਮੈਨੇਜਰਸ ਹੈਗੇ ਆ, ਮੈਨੇਜਮੈਂਟ ਪੋਜੀਸ਼ਨਸ ਹੈਗੀਆਂ, ਅਕਾਊਂਟੈਂਟ ਜੂਨੀਅਰ ਅਕਾਊਂਟੈਂਟ ਸਾਨੂੰ ਚਾਹੀਦਾ, ਉਹ ਵੀ ਪੋਜੀਸ਼ਨ ਸਾਡੇ ਕੋਲ ਹੈਗੀਆਂ. ਰੈਸਟੋਰੈਂਟ ਸਾਨੂੰ ਜ਼ਿਆਦਾ ਪ੍ਰੋਬਲਮ ਆ ਰਹੀ ਆ ਥੋੜ੍ਹੀ ਜਿਹੀ ਮੈਨੇਜਮੈਂਟ ਲੈਵਲ 'ਤੇ ਸਾਡੇ ਕੋਲ. ਅਸੀਂ ਕਾਲਜਸ ਤੋਂ ਸਟੂਡੈਂਟ ਜਿਹੜੇ ਫਰੈਸ਼ ਗ੍ਰੈਡ ਹੈਗੇ ਆ ਕਿ ਹੈਲਪ ਹੋ ਰਹੀ ਆ, ਬਟ ਐਟ ਐਂਟਰੀ ਲੈਵਲ ਸੱਚ ਐਜ਼ ਕੈਸ਼ੀਅਰ, ਕੋਈ ਸੈਂਡਵਿਚ ਆਰਟਿਸਟ, ਪਿੱਛੇ ਕੋਈ ਕਲੀਨਿੰਗ ਸਟਾਫ, ਉਹਨਾਂ ਦੇ ਵਿੱਚ ਸਾਡੇ ਕੋਲ ਹਜੇ ਵੀ ਚੈਲੰਜ ਬਹੁਤ ਜ਼ਿਆਦਾ ਬਣੇ ਹੋਏ ਆ
1: ਜੀ. ਅਤੇ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਇਮੀਗ੍ਰੈਂਟ ਆਉਂਦਾ ਆ ਉਹ ਵਰਕਫੋਰਸ ਤਾਂ ਬਣਦਾ ਹੀ ਬਣਦਾ ਕੰਟਰੀ ਦੇ ਵਿੱਚ, ਉਹ ਕਸਟਮਰ ਵੀ ਹੁੰਦਾ, ਉਹਨੇ ਖਾਣਾ ਪੀਣਾ ਵੀ ਹੁੰਦਾ, ਅਤੇ ਇਸ ਹਿਸਾਬ ਦੇ ਨਾਲ ਜਦੋਂ ਇਮੀਗ੍ਰੈਂਟਸ ਘੱਟਦੇ ਨੇ ਅਤੇ ਓਬਵੀਅਸਲੀ ਸਾਡੇ ਇੰਪਲੋਈਜ਼ ਵੀ ਘੱਟਦੇ ਨੇ, ਸਾਡੇ ਕਸਟਮਰਸ ਵੀ ਘੱਟਦੇ ਨੇ, ਅਤੇ ਤੁਰ ਸਾਹਿਬ ਇੱਦਾਂ ਤਾਂ ਫਿਰ ਬਿਜ਼ਨਸ ਨੂੰ ਦੋਹਰੀ ਮਾਰ ਨਹੀਂ ਪੈ ਰਹੀ?
0: ਬਿਲਕੁਲ ਪੈ ਰਹੀ ਹੈ ਜੀ, ਸੇਲ ਘੱਟ ਰਹੀ ਹੈ. ਦੇਖੋ ਸੇਲ ਅੰਕੜੇ ਦਾ ਇਹੀ ਕਹਿ ਰਹੇ ਆ ਜੀ, 20% ਡਾਊਨ ਆ ਜੀ ਇਸ ਟਾਈਮ 'ਤੇ, ਕਿਉਂਕਿ ਜਿਵੇਂ ਤੁਸੀਂ ਕਿਹਾ ਸਟੂਡੈਂਟ ਆ ਰਹੇ ਆ, ਜੋਬ ਨੂੰ ਕੰਟਰੀਬਿਊਟ ਕਰ ਰਹੇ ਆ, ਐਟ ਦਾ ਸੇਮ ਟਾਈਮ ਉਹਨਾਂ ਨੇ ਆਪਣੀ ਉਹਨਾਂ ਦੀ ਨੀਡ ਵੀ ਆ, ਉਹਨਾਂ ਨੇ ਸਪੈਂਡ ਵੀ ਕਰਨਾ, ਕਸਟਮਰ ਵੀ ਬਣੇ ਹੋਏ ਆ. ਹੁਣ ਤੁਸੀਂ ਬੈਕ, ਮੈਂ ਤੁਹਾਨੂੰ ਇੱਕ ਟਾਊਨ ਦੱਸਦਾ, ਛੋਟਾ ਟਾਊਨ BC ਦੇ ਵਿੱਚ, ਹੁਣ ਆਪਾਂ ਚੱਲੀਏ ਉੱਥੇ, ਉੱਥੇ ਇੱਕ ਸ਼ਹਿਰ ਦੇ ਵਿੱਚ ਸਾਡੇ ਕੋਲ ਉਹਨਾਂ ਨੇ ਕਾਲਜ ਦੇ ਬੇਸ 'ਤੇ ਸਾਡਾ ਬਿਜ਼ਨਸ ਚੱਲ ਰਿਹਾ ਸੀਗਾ, ਉਹਨਾਂ ਨੇ ਹੁਣ ਇਨਟੇਕ ਬਿਲਕੁਲ ਹੀ ਆਲਮੋਸਟ 80% ਤੋਂ ਤੁਸੀਂ ਸਮਝੋ ਕਿ ਉਸ ਯੂਨੀਵਰਸਿਟੀ ਦੇ ਵਿੱਚ 40% ਵੀ ਸਟੂਡੈਂਟ ਨਹੀਂ ਆਏ. ਉਹਦੇ ਨਾਲ ਇਕੱਲਾ ਕਿ ਐਜ ਏ ਬਿਜ਼ਨਸ ਜਿਹਨੂੰ ਕੰਟਰੀਬਿਊਟ ਕਰ ਰਹੇ ਆ, ਇੰਪਲੋਈ ਬਣ ਕੇ ਕਰ ਰਹੇ ਆ, ਉਹ ਨਹੀਂ ਹੈਗਾ. ਹੁਣ ਟਾਊਨ ਹੀ ਉਹ ਇਉਂ ਲੱਗਦਾ ਜਿਵੇਂ ਗੋਸਟ ਟਾਊਨ ਹੁੰਦਾ, ਰਾਈਟ? ਕੋਈ ਬੰਦੇ ਨਹੀਂ ਨਜ਼ਰ ਆ ਰਹੇ, ਸਟੂਡੈਂਟ ਚਲੇ ਗਏ ਉੱਥੋਂ, ਰਾਈਟ? ਅਤੇ ਜਿਵੇਂ ਤੁਸੀਂ ਕਹਿੰਦੇ ਆ, ਕਸਟਮਰ ਨਾਟ ਇੱਕ ਬਿਜ਼ਨਸ, ਮਲਟੀਪਲ ਬਿਜ਼ਨਸ ਉਹਦੇ ਨਾਲ ਇਫੈਕਟ ਹੋ ਰਹੇ ਆ, ਰਾਈਟ? ਸੋ ਈਵਨ ਮੈਂ ਨੋਟਿਸ ਕੀਤਾ ਕਿ ਟਾਊਨ ਦੇ ਉੱਤੇ ਉਹਨਾਂ ਨੇ ਡੋਰ ਦੇ ਉੱਤੇ ਸਾਈਨ ਲਾਏ ਹੋਏ ਆ ਵੀ ਡਿਊ ਟੂ ਮੈਨ ਪਾਵਰ ਪ੍ਰੋਬਲਮ ਵੀ ਰਿਡਿਊਸ ਦਾ ਵਰਕਿੰਗ ਆਵਰਸ, ਰਾਈਟ? ਹੁਣ ਟਿਮ ਹੋਟਨ ਉੱਥੇ 8 o'clock ਬੰਦ ਕਰਕੇ ਚਲੇ ਜਾਂਦੇ ਆ ਜੀ.
1: ਅੱਛਾ ਜੀ.
0: ਹਾਂ ਜੀ. ਹੁਣ ਦੇਖੋ ਤੁਸੀਂ, ਜੇ ਹੁਣ ਕਾਫੀ ਸਟੋਰ ਜਿਹੜੇ ਕਿ ਹਾਈ ਡਿਮਾਂਡ ਦੇ ਵਿੱਚ ਆ ਉਹੀ 8 o'clock ਬੰਦ ਹੋ ਰਹੇ ਆ, ਤੇ ਹੋਰ ਬਿਜ਼ਨਸ ਨੂੰ ਕਿੰਨਾ ਇੰਪੈਕਟ ਪਏਗਾ?
1: ਬਿਲਕੁਲ ਬਿਲਕੁਲ. ਤੁਸੀਂ ਸਭ, ਅਸੀਂ ਪਿਛਲੇ ਸਾਲਾਂ ਦੇ ਵਿੱਚ ਦੇਖਿਆ ਕਿ ਇਮੀਗ੍ਰੇਸ਼ਨ ਹੋਈ ਵੀ ਬਹੁਤ ਹੈ, ਔਰ ਜਸਟਿਨ ਟਰੂਡੋ ਨੇ ਇਹ ਗੱਲ ਐਕਸੈਪਟ ਵੀ ਕੀਤੀ ਕਿ ਸਾਨੂੰ ਹਿਸਾਬ ਕਿਤਾਬ ਨਹੀਂ ਲੱਗਾ. ਚਲੋ ਉਹ ਉਹਨਾਂ ਦੀ ਪ੍ਰੋਬਲਮ ਸੀ, ਉਹਨਾਂ ਨੇ ਹਿਸਾਬ ਕਿਤਾਬ ਨਹੀਂ ਲਾਇਆ, ਕਿਉਂਕਿ ਕੋਈ ਕੰਟਰੀ ਬੂਹਾ ਖੋਲਦੀ ਹੈ ਅਤੇ ਤਾਂ ਹੀ ਕੋਈ ਅੰਦਰ ਵੜਦਾ. ਇਹ ਪ੍ਰੋਬਲਮ ਤਾਂ ਭਾਵੇਂ ਸਰਕਾਰ ਦੀ ਸੀ, ਪਰ ਜਿਸ ਤਰੀਕੇ ਦੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਇਸ ਚੀਜ਼ ਨੂੰ ਫੇਸ ਕਰ ਰਹੇ ਆ, ਦੁੱਖ ਵੀ ਆਉਂਦਾ. ਤੁਸੀਂ ਵੀ ਇੰਡੀਆ ਤੋਂ ਆਏ ਆ, ਇੰਡੀਆ ਤੋਂ ਕਿਸੇ ਟਾਈਮ ਤੁਸੀਂ ਐਜ਼ ਐਨ ਇਮੀਗ੍ਰੈਂਟ ਆਏ, ਇੱਥੇ ਆ ਕੇ ਸਕਸੈਸਫੁਲ ਹੋਏ, ਬਿਜ਼ਨਸ ਓਨਰ ਬਣੇ. ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਸੋਚ ਰਹੇ ਸੀ ਕਿ ਇਹਨਾਂ ਬੱਚਿਆਂ ਦੇ ਜਿਹੜੇ ਸਾਡੇ ਕੋਲ ਕੰਮ ਕਰਦੇ ਨੇ, ਇਹਨਾਂ ਦੇ ਵਰਕ ਪਰਮਿਟ ਵੱਧ ਜਾਣੇ ਨੇ, 2 ਜਾਂ 3 ਸਾਲ ਲਈ ਸਾਡੇ ਨਾਲ ਕੰਮ ਕਰਨਗੇ, ਅਸੀਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਆ. ਅਤੇ ਜਦੋਂ ਸਾਡਾ ਨੂੰ ਉਹਨਾਂ ਨੂੰ ਪਤਾ ਲੱਗਦਾ ਕਿ ਲੈਟਰਸ ਜਿਹੜੀਆਂ ਨੇ ਉਹਨਾਂ ਦੀਆਂ ਵਰਕ ਪਰਮਿਟ ਦੀਆਂ, ਉਹ ਰਿਫਿਊਜ਼ ਹੋ ਗਈਆਂ ਨੇ, ਉਹ ਆਊਟ ਆਫ ਸਟੇਟਸ ਹੋ ਗਿਆ, ਅਤੇ ਜ਼ਾਹਿਰ ਆ ਉਹ ਰੋਂਦੇ ਵੀ ਹੋਣਗੇ. ਕਿੱਦਾਂ ਦਾ ਉਦੋਂ ਮਨ 'ਚ ਮਹਿਸੂਸ ਹੁੰਦਾ ਆ ਉਹਨਾਂ ਨੂੰ ਦੇਖ ਕੇ, ਕਿਉਂਕਿ ਹੈ ਤਾਂ ਆਪਣੇ ਬੱਚੇ?
0: ਬਿਲਕੁਲ ਸਾਹਿਬ ਜੀ, ਜਿਵੇਂ ਤੁਸੀਂ ਕਿਹਾ ਹੈਗਾ, ਬੜਾ ਔਖਾ ਲੱਗਦਾ ਹੈਗਾ. ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਮੇਰੇ ਕੋਲ ਇੱਕ ਕਪਲ ਕੰਮ ਕਰ ਰਿਹਾ ਸੀ ਪਿਛਲੇ 4 ਸਾਲ ਤੋਂ.
1: ਠੀਕ ਹੈ.
0: ਬੱਚਿਆਂ ਨੇ ਆਪਣੀ ਯੂਨੀਵਰਸਿਟੀ ਕੰਪਲੀਟ, ਆਲਮੋਸਟ ਕੰਪਲੀਸ਼ਨ ਦੇ ਕਲੋਜ਼ ਸੀਗੀ, ਅਤੇ ਪਿਛਲੇ 4-5 ਸਾਲ ਤੋਂ ਹਸਬੈਂਡ ਵਾਈਫ ਦੋਨੇ ਮੇਰੇ ਨਾਲ ਸਟੂਡੈਂਟ ਇੱਥੇ ਰਹੇ ਹੈਗੇ ਆ ਯੂਨੀਵਰਸਿਟੀ ਤੋਂ ਕੰਪਲੀਟ ਕਰਕੇ. ਅਤੇ ਜਦੋਂ ਉਹਨਾਂ ਦੀ ਹੁਣ ਕਲੋਜ਼ ਪ੍ਰੋਸੈਸ ਚੱਲ ਰਹੀ ਸੀ, ਉਹਨਾਂ ਦੀ ਫਾਈਲ ਟੋਟਲ PR ਲਈ, ਜਦੋਂ ਲਾਸਟ ਮਿੰਟ 'ਤੇ ਆਈ ਡੋਂਟ ਨੋ ਕਿਵੇਂ ਰਿਫਿਊਜ਼ ਹੋ ਰਿਹਾ, ਬੱਚਿਆਂ ਦੋਨਾਂ ਦੀ ਰਿਫਿਊਜ਼ਲ ਆ ਗਿਆ, ਦੋਨਾਂ ਰਿਫਿਊਜ਼ਲ 'ਤੇ. ਹੁਣ ਉਹਨਾਂ ਬੱਚਿਆਂ ਦਾ ਮੈਨੂੰ ਇੰਨਾ ਤਰਸ ਆ ਰਿਹਾ ਕਿ ਉਹ ਬੱਚੇ ਇਹ ਕਹਿ ਰਹੇ ਆ ਕਿ ਅਸੀਂ 4 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ, ਕੰਟਰੀਬਿਊਟ ਕੀਤਾ, ਹੁਣ ਸਾਨੂੰ ਬੈਕ ਜਾ ਕੇ ਆਪਣੇ ਟਾਊਨ ਦੇ ਵਿੱਚ, ਸਾਡਾ ਤਾਂ ਕਨੈਕਸ਼ਨ ਹੀ ਉੱਥੋਂ ਟੁੱਟ ਗਿਆ, ਕਿਹਦੇ ਨਾਲ ਅਸੀਂ ਕਿੱਥੇ ਜਾ ਕੇ ਕੰਮ ਕਰਾਂਗੇ, ਕਿੱਥੇ ਜਾ ਕੇ ਸਟੱਡੀ ਕਰਾਂਗੇ? ਉੱਥੋਂ ਸਟੱਡੀ ਕਰਕੇ ਆਏ, ਇੱਥੇ ਆ ਕੇ ਫਿਰ ਸਟੱਡੀ ਕੀਤੀ. ਬਿਜ਼ਨਸ ਦੇ ਵਿੱਚ ਉਹਨਾਂ ਨੂੰ ਹੋਪ ਸੀਗੀ ਕਿ ਸਾਡੀ ਲੌਂਗ ਰਨ ਦੇ ਵਿੱਚ ਸਾਡੀ PR ਹੋ ਜਾਏਗੀ. ਹੁਣ ਐਟ ਲਾਸਟ ਮਿੰਟ 'ਤੇ ਜੇ 4 ਸਾਲ ਕੰਟਰੀਬਿਊਸ਼ਨ ਤੋਂ ਬਾਅਦ ਰਿਫਿਊਜ਼ਲ ਹੋ ਰਿਹਾ, ਉਹ ਕੇਸ ਤਾਂ ਬਹੁਤ ਹੀ, ਮਤਲਬ ਕਿ ਉਹ ਬੱਚੇ ਇੰਨਾ

0: ਇਮੋਸ਼ਨਲ ਕਰਕੇ ਜਾਂਦੇ ਆ ਐਜ਼ ਏ ਇੰਪਲੋਇਰ ਨੂੰ ਬਈ ਉਹਨਾਂ ਕੋਲੇ ਰਾਹ ਹੀ ਬੰਦ ਹੋ ਗਿਆ ਹਨਾ ਇਹ ਡੈਫੀਨੇਟਲੀ ਇਹਨਾਂ ਨੂੰ ਕੁਛ ਨਾ ਕੁਛ ਕਰਨਾ ਪਏਗਾ ਸੋਚਣਾ ਪਏਗਾ ਜੋ ਵੀ ਜਿਵੇਂ ਤੁਸੀਂ ਕਿਹਾ ਟਰੂਡੋ ਗਵਰਨਮੈਂਟ ਟਰੂਡੋ ਸਾਹਿਬ ਨੇ ਜੋ ਪਹਿਲਾਂ ਲੈ ਕੇ ਆਉਂਦੇ ਆਪਣੇ ਇਮੀਗ੍ਰੈਂਟ ਹੁਣ ਇਹ ਕਹਿ ਰਹੇ ਆ ਕਿ ਅਸੀਂ ਬਿਲਕੁਲ ਹੀ ਬੰਦ ਕਰ ਰਹੇ ਹਾਂ ਜਿਹੜੇ ਇੱਥੇ ਬੱਚੇ ਹੈਗੇ ਆ ਐਟਲੀਸਟ ਉਹਨਾਂ ਨੂੰ ਕੁਛ ਸੋਚਿਆ ਜਾਵੇ ਉਹਨਾਂ ਬਾਰੇ ਰੈਦਰ ਦੈਨ ਜਿਹੜੇ ਕਿ ਨਵੇਂ ਆਉਣੇ ਉਹਨਾਂ ਦੇ ਤੁਸੀਂ ਕੈਪ ਲਾਓ ਰੈਦਰ ਦੈਨ ਕਿ ਜਿਹੜੇ ਇੱਥੇ ਕੰਟਰੀਬਿਊਟ ਕਰ ਰਹੇ ਆ ਸਾਡੀ ਇਕਨੋਮੀ ਨੂੰ ਸਾਲ ਦੋ ਸਾਲ ਕੰਮ ਕਰ ਰਹੇ ਆ ਉਹਨਾਂ ਲਈ ਤਾਂ ਕੁਛ ਸੋਚਿਆ ਜਾਵੇ
1: ਸਰਕਾਰ ਕਹਿੰਦੀ ਹੈ ਕਿ ਅਸੀਂ 7.5% ਤੋਂ ਘਟਾ ਕੇ 5% ਤੱਕ ਜਿਹੜੀ ਹੈ ਇਮੀਗ੍ਰੇਸ਼ਨ ਲੈ ਕੇ ਆਉਣੀ ਹੈ ਠੀਕ ਹੈ ਸਰਕਾਰ ਦਾ ਪੱਖ ਦੇਖੀਏ ਤੇ ਉਹਨਾਂ ਨੇ ਬਹੁਤ ਜਮ੍ਹਾਂ ਘਟਾਓ ਕੀਤਾ ਹੋਊਗਾ ਪਰ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਆ ਗਏ ਨੇ ਉਹ ਤੁਸੀਂ ਉਹ ਸੱਦੇ ਨੇ ਉਹਨਾਂ ਨੂੰ ਸੈਟਲ ਕਰਨਾ ਸਰਕਾਰ ਦਾ ਹੀ ਫਰਜ਼ ਹੈ ਇਹ ਹਰ ਬੰਦਾ ਮਹਿਸੂਸ ਕਰਦਾ ਤੁਰ ਸਾਹਿਬ ਅਸੀਂ ਜਿੰਨਿਆਂ ਨਾਲ ਵੀ ਗੱਲ ਕੀਤੀ ਹਰੇਕ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਆ ਗਏ ਨੇ ਇਹਨਾਂ ਨੂੰ ਸਰਕਾਰ ਸਾਂਭ ਲਵੇ ਬਾਅਦ ਵਿੱਚ ਭਾਵੇਂ 5-10 ਸਾਲ ਦੀ ਕੈਪ ਲਾ ਦੇਵੇ ਇੱਥੇ ਆਇਆਂ ਨੂੰ ਨਹੀਂ ਵਾਪਸ ਜਾਣਾ ਚਾਹੀਦਾ ਜਿਵੇਂ ਹੁਣ ਤੁਸੀਂ ਐਗਜ਼ਾਮਪਲ ਦਿੱਤੀ ਹੈ ਕਿ ਉਹ ਪਹਿਲਾਂ ਉੱਥੋਂ ਜਦੋਂ ਉਧਰੋਂ ਬੱਚਾ ਆਉਂਦਾ ਇੱਥੇ ਆ ਕੇ ਪਹਿਲਾਂ ਇੱਕ ਵਾਰੀ ਤਾਂ ਤੁਰ ਸਾਹਿਬ ਉਹ ਵੀ ਜ਼ੀਰੋ ਹੁੰਦਾ ਇੱਕ ਨਵੀਂ ਤੁਹਾਡੀ ਜ਼ਿੰਦਗੀ ਸ਼ੁਰੂ ਹੁੰਦੀ ਕਦੇ ਤੁਸੀਂ ਮੌਸਮ ਨਾਲ ਐਡਜਸਟ ਨਹੀਂ ਕਰ ਪਾਉਂਦੇ ਕਦੇ ਤੁਸੀਂ ਸਿਸਟਮ ਨਾਲ ਐਡਜਸਟ ਨਹੀਂ ਕਰ ਪਾਉਂਦੇ ਕਦੇ ਤੁਹਾਡੀ ਜੇਬ ਤੁਹਾਡਾ ਸਾਥ ਨਹੀਂ ਦਿੰਦੀ ਤਰ੍ਹਾਂ ਤਰ੍ਹਾਂ ਦੇ ਉਤਰਾਅ ਚੜਾਅ ਜਿਹੜੇ ਨੇ ਆਉਂਦੇ ਨੇ ਫਿਰ ਇੱਥੋਂ ਫਿਰ ਦੁਬਾਰਾ ਬੈਕ ਹੋਮ ਜਾਣਾ ਫਿਰ ਇੱਕ ਵਾਰੀ ਜ਼ੀਰੋ ਤੋਂ ਸ਼ੁਰੂਆਤ ਕਰਨੀ ਮੈਂਟਲੀ ਬਹੁਤ ਪੇਨਫੁਲ ਹੁੰਦਾ ਤੁਰ ਸਾਹਿਬ ਜਿਸ ਤਰ੍ਹਾਂ ਦੀਆਂ ਸਰਕਾਰ ਨੇ ਨੀਤੀਆਂ ਬਣਾਈਆਂ ਉਹਨਾਂ ਨੇ ਤੜਾ ਤੜ ਕੁਹਾੜਾ ਜਿਹੜਾ ਉਹ ਫੇਰ ਦਿੱਤਾ ਇਮੀਗ੍ਰੇਸ਼ਨ ਦਾ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਗਰਾਮ ਹੋਊਗਾ ਜਿਹਦੇ ਨਾਲ ਸਰਕਾਰ ਨੇ ਛੇੜਛਾੜ ਨਹੀਂ ਕੀਤੀ ਜਿਹਦੇ ਤੇ ਸਖਤੀ ਨਹੀਂ ਕੀਤੀ ਤੁਹਾਨੂੰ ਕਦੀ ਕਦੀ ਇਦਾਂ ਨਹੀਂ ਲੱਗਦਾ ਵੀ ਸਰਕਾਰ ਨੇ ਆਪਣੀਆਂ ਵੋਟਾਂ ਨੂੰ ਖੁਸ਼ ਕਰਨ ਲਈ ਜਿਹੜੇ ਬਿਜ਼ਨਸ ਓਨਰ ਨੇ ਉਹਨਾਂ ਨੂੰ ਨਿਰਾਸ਼ ਕਰਤਾ
0: ਬਿਲਕੁਲ ਜੀ ਹੁਣ ਦੇਖੋ ਅਸੀਂ ਜਿਵੇਂ ਤੁਸੀਂ ਪਹਿਲਾਂ ਪੁੱਛਿਆ ਸੀ ਮੈਨੂੰ ਵੀ ਤੁਸੀਂ ਕੀ ਕੀਤਾ ਅਸੀਂ ਤਾਂ ਇਹਨਾਂ ਨੂੰ ਹਾਈਲਾਈਟ ਕੀਤਾ ਵੀ ਬਾਈ ਸਾਨੂੰ ਆਹ ਪ੍ਰੋਬਲਮਸ ਆ ਰਹੀਆਂ ਠੀਕ ਆ ਤੁਸੀਂ ਵੋਟਾਂ ਲਓ ਵੋਟਾਂ ਲਈ ਤੁਹਾਡਾ ਬਣਦਾ ਹੈਗਾ ਬਟ ਐਟਲੀਸਟ ਜਿਹੜੇ ਸਮਾਲ ਬਿਜ਼ਨਸ ਓਨਰ ਹੈਗੇ ਆ ਉਹਨਾਂ ਦਾ ਵੀ ਕੁਛ ਸੋਚ ਕੇ ਚੱਲਿਆ ਜਾਵੇ ਇਕਾਨਮੀ ਨੂੰ ਜਿਹੜੇ ਕੰਟਰੀਬਿਊਟ ਕਰ ਰਹੇ ਹੈਗੇ ਆ ਇਕਾਨਮੀ ਡਿਪੈਂਡ ਕਰਤੀ ਉਹਨਾਂ 'ਤੇ ਵੀ ਠੀਕ ਆ ਵੀ ਤੁਸੀਂ ਵੋਟਾਂ ਵੀ ਤੁਹਾਡੀਆਂ ਇੱਕ ਪਾਸੇ ਹੈਗੀਆਂ ਅਸੀਂ ਉਹ ਨਹੀਂ ਕਹਿੰਦੇ ਵੀ ਤੁਹਾਨੂੰ ਵੋਟਾਂ ਵੀ ਚਾਹੀਦੀਆਂ ਤੁਸੀਂ ਕਰ ਰਹੇ ਹਾਂ ਪਰ ਪਾਲਿਸੀ 'ਤੇ ਵੀ ਸੋਚੋ ਉਸਦੇ ਛੋਟੇ ਬਿਜ਼ਨਸ ਓਨਰ ਆ ਵੀ ਉਹਨਾਂ ਨੇ ਕਿਵੇਂ ਸਕਸੀਡ ਕਰਨਾ ਉਹਨਾਂ ਨੇ ਕਿਵੇਂ ਗਾਂਹ ਤੁਹਾਨੂੰ ਕੰਟਰੀਬਿਊਟ ਕਰ ਰਹੇ ਆ ਤੁਹਾਡੀ ਇਲੈਕਸ਼ਨ ਪ੍ਰੋਸੈਸ 'ਚ ਵੀ ਉਹੀ ਤੁਹਾਡੇ ਬਿਜ਼ਨਸ ਓਨਰ ਹੀ ਤੁਹਾਡੀ ਹੈਲਪ ਕਰ ਰਹੇ ਆ ਅਤੇ ਬਿਲਕੁਲ ਸਮਝ ਜਿਵੇਂ ਤੁਸੀਂ ਗੱਲ ਕਹੀ ਹੈਗੀ ਆ ਉਹਨਾਂ ਨੂੰ ਵੀ ਸੋਚਣਾ ਬਣਦਾ ਹੈਗਾ ਇਲੈਕਸ਼ਨਾਂ ਵੀ ਆ ਰਹੀਆਂ ਨਾਲੇ ਹੁਣ ਆਪਾਂ ਇਸ ਦੌਰ 'ਤੇ ਚੱਲ ਰਹੇ ਹਾਂ ਅਤੇ ਉਹਨਾਂ ਨੂੰ ਵੀ ਕੁਛ ਨਾ ਕੁਛ ਸਾਡੀ ਆ ਕੇ ਹੈਲਪ ਕਰਨੀ ਚਾਹੀਦੀ ਹੈ ਜੀ ਬਿਲਕੁਲ ਤੁਹਾਡੀ ਗੱਲ 100% ਸਹੀ ਹੈ
1: ਜਾਣ ਤੋਂ ਪਹਿਲਾਂ ਤੁਸੀਂ ਇੱਕ ਸਵਾਲ ਦਾ ਮੈਨੂੰ ਹੋਰ ਜਵਾਬ ਦਿਓ ਕਿ ਜਿੱਦਾਂ ਦੀਆਂ ਸਰਕਾਰ ਪਾਲਿਸੀਜ਼ ਬਣਾ ਰਹੀ ਹੈ ਤੁਸੀਂ ਕੈਨੇਡੀਅਨ ਇਕਨੋਮੀ ਦਾ ਫਿਊਚਰ ਕੀ ਦੇਖਦੇ ਹੋ
0: ਜਿਸ ਤਰ੍ਹਾਂ ਚੱਲ ਰਿਹਾ ਜੀ ਮੈਨੂੰ ਉਹਦੇ 'ਚ ਸੈਟਿਸਫਾਈ ਨਹੀਂ ਹੈਗਾ ਵੀ ਇਕਨੋਮੀ ਨੂੰ ਉਹ ਕੰਟਰੀਬਿਊਟ ਕਰੂਗਾ ਇਕਨੋਮੀ ਇਕੱਲਾ ਇਮੀਗ੍ਰੇਸ਼ਨ 'ਤੇ ਨਹੀਂ ਕਈ ਹੋਰ ਫੈਕਟਰ ਵੀ ਚੱਲ ਰਹੇ ਆ ਜਿਹੜੇ ਸਾਈਡ ਬਾਈ ਸਾਈਡ ਚੱਲ ਰਹੇ ਆ ਪਰ ਇਮੀਗ੍ਰੇਸ਼ਨ ਜਿਵੇਂ ਤੁਸੀਂ ਦੱਸਿਆ ਕਿ ਕੈਨੇਡਾ ਤਾਂ ਸਾਡਾ ਇਮੀਗ੍ਰੇਸ਼ਨ ਡਿਪੈਂਡ ਕਰ ਰਿਹਾ ਉਹਦੇ 'ਤੇ ਜੇ ਉਹੀ ਚੈਨਲ ਬੰਦ ਹੋ ਗਿਆ ਤੇ ਆਉਣ ਵਾਲਾ ਸਮਾਂ ਇਟਸ ਹਾਰਡ ਟੂ ਪ੍ਰੋਡਿਕਟ ਕਿ ਅਸੀਂ ਹੁਣ ਕਿੰਨੇ ਕ੍ਰਾਈਸਿਸ ਦੇ ਵਿੱਚ ਹੁਣ ਜਾ ਰਹੇ ਹਾਂ ਤੇ ਅੱਜ ਤੋਂ ਨੈਕਸਟ 6 ਮੰਥ ਦਾ ਵਿੱਚ ਜਿਹੜੀ ਹੁਣ ਫੇਜ਼ ਰਿਫਿਊਜ਼ਲ ਹੁਣ ਬੱਚਿਆਂ ਦੇ ਹੋ ਰਹੇ ਆ ਨੈਕਸਟ 6 ਮਹੀਨਿਆਂ ਦੇ ਵਿੱਚ ਕਿੱਥੇ ਅਸੀਂ ਪਹੁੰਚਾਂਗੇ ਉਹ ਇਮੇਜਿਨ ਕਰਨੀ ਇਟਸ ਇੰਪੋਸੀਬਲ ਕਿ ਜਿਸ ਤਰ੍ਹਾਂ ਹੁਣ ਅਸੀਂ ਸਟਰਗਲ ਕਰ ਰਹੇ ਹਾਂ 6 ਮਹੀਨਿਆਂ ਤੱਕ ਉਦੋਂ ਵੀ ਜ਼ਿਆਦਾ ਸਾਡੀ ਸਟਰਗਲ ਵਧਣੀ ਆ
1: ਤੋ ਸਭ ਤੁਸੀਂ ਸਮਾਂ ਕੱਢਿਆ ਸਟੂਡੀਓ 'ਚ ਆਏ ਤੁਸੀਂ ਆਪਣੀ ਤਕਲੀਫ ਵੀ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਆਪਣੀ ਆਵਾਜ਼ ਵੀ ਸਾਡੇ ਮਾਧਿਅਮ ਰਾਹੀਂ ਚੁੱਕੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ
0: ਥੈਂਕ ਯੂ ਸਰਜੀਤ ਜੀ ਥੈਂਕ ਯੂ ਤੁਹਾਡਾ
1: ਇਹ ਸੰਜੀ ਚੰਨੀ ਤੂਰ ਜੀ ਇਹ ਐਜ਼ ਐਨ ਇੰਪਲੋਇਰ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਜਿਹੜੀ ਇਮੀਗ੍ਰੇਸ਼ਨ ਘਟੀ ਹੈ ਉਹਦੇ ਨਾਲ ਬਿਜ਼ਨਸ ਓਨਰ ਕਿੱਦਾਂ ਸਫ਼ਰ ਕਰ ਰਹੇ ਨੇ ਕੁਛ ਦਿਨ ਪਹਿਲਾਂ ਅਸੀਂ ਪਟਾਜ ਕਾਲਜ ਦੇ ਸਟੂਡੈਂਟਸ ਦੀ ਤਕਲੀਫ ਵੀ ਤੁਹਾਡੇ ਤੱਕ ਪਹੁੰਚਾਈ ਹੈ ਕਿ ਸਟੂਡੈਂਟਸ ਕਿਸ ਤਰੀਕੇ ਨਾਲ ਸਫ਼ਰ ਕਰ ਰਹੇ ਨੇ ਜਿਹੜੇ ਵੀ ਸਰਕਾਰ ਨਿਤ ਨਵੇਂ ਰੂਲਸ ਬਣਾਉਂਦੀ ਹੈ ਅਸੀਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਦੇ ਹਾਂ ਹਰ ਤਾਜ਼ਾ ਅਪਡੇਟ ਜਿਹੜੀ ਹੈ ਉਹ ਵੱਖ ਵੱਖ ਪਹਿਲੂਆਂ ਤੋਂ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰੀਕੇ ਦੀਆਂ ਇੰਟਰਵਿਊਜ਼ ਜਿਹੜੀਆਂ ਨੇ ਉਹ ਜਾਰੀ ਰੱਖਾਂਗੇ ਮੈਨੂੰ ਸਵਲੀਨ ਕੌਰ ਜੱਸੜ ਨੂੰ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਜੀ
2: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ

0: आशा बोलन वाले मेल अते फीमेल डॉक्टर्स हर कदम ते तुहाडे नाल हन, चाहे गल होवे बच्चा दी या फिर बुजुर्गा दी, इत्थे सारे लई सुविधावां मौजूद हन। अपॉइंटमेंट नहीं बनी, कोई चक्कर ही नहीं, सिद्धे चले आओ। इत्थे वॉक इन विच खुला स्वागत है, नवे पेशेंट्स दा वी निग्गा वेलकम। फैमिली केयर तो लेके मेडिकल चेकअप अते क्रोनिक बीमारियां दे इलाज तक सब कुछ इक्को छत हेठ। असी हफ्ते दे 6 दिन खुले आ ते ओ वी देर शाम तक। ता देर किस गल दी, अज ही डायल करो 587-617-4696-587-617-4696 ओएसिस स्माइल मेडिकल, तुहाड़ी सेहत साड़ी जिम्मेवारी। 587-617-4696
1: हाई क्वालिटी वालियां फोटो चाहिदिया ने ता फिर पिक्सल फोटो स्टूडियो ते भरोसा कर लो। किसी भी उम्र दिया दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट, सुंदर फैमिली फोटो जो सदा लई यादगार बन जावे। साडे तजर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण। ए सब कुछ बिल्कुल वाजिब प्रा बुलेवर्ड नॉर्थ ईस्ट कैलगरी, पिक्सल फोटो स्टूडियो, जिंदगी दे पलां नूं कैद करदे होए इक फोटो इक वार।
2: ट्रक चाड़न लई थब्बा नोटां दा लगदा है। होर ता होर ट्रकां दी इंश्योरेंस बंदे दा धुआं कढ दिंदी है ते दुहाइयां फिर बंदा पौंदा है।
1: सुनो सुनो सुनो, ट्रकिंग कंपनियां दे मालक ते ट्रक ओनर जरा ध्यान नाल सुनो। ट्रकां दी सस्ती इंश्योरेंस दा हल हुण आ गया। ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो। तजर्बेकार इंश्योरेंस ब्रोकर मानस पहुजा ते उन्हां दी टीम प्रोफेशनल सेवाएं दिंदे हन। बेस्ट ट्रक इंश्योरेंस रेट्स लई याद रखो सोनिक इंश्योरेंस 587-832-1208।
2: बड़े सोचा च पए हो वीर जी, की गल होगी?
1: थक गए हैं घर लब लब के, कैलगरी च घर खरीदना तो हुण बड़ा ही औखा।
2: तुसी घर चंद्रमा ते लब दे होने, कैलगरी च नहीं। आ नोट करो नंबर अरुण कौशल दा।
1: कर लिया जी नोट, फोन नंबर 403-618-2112।
2: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल।
1: अच्छा जी, अरुण कौशल लब के देणगे सानू घर?
2: जी हां, कल्ले घर नहीं, प्रॉपर्टी रेजिडेंशियल होवे जां कमर्शियल, घर खरीदना होवे जां वेचना, प्रेप रियलिटी दी वड्डी टीम ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ

0: ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
1: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
1: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4038701790 ਸਟਾਰ ਮੂਵਿੰਗ

ਆ ਗੋਰੀ ਮੈਨੂ ਲੈ ਕੇ ਖੜੀ ਆ ਮੈਨੂੰ ਲੱਗਾ ਮੈਨੂੰ ਲੈ ਕੇ ਖੜੀ ਆ ਜੱਗ ਚਾਹ ਦਾ ਆਂਡਾ ਸੁਣੀਏ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੀਜ਼ ਆਰ ਮਾਈ ਬਿਊਟੀਫੁਲ ਡਾਂਸਰ ਜਿਨ੍ਹਾਂ ਨੂੰ ਦਮ ਪੀੜਾ ਉੱਠਿਆ ਆ ਆ ਮਿਸਟਰ ਡੀ ਕਿੱਥੋਂ ਆ ਗਿਆ ਓਏ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਹੱਥ ਮਲਾਈਆਂ ਨੇ ਹੱਥ ਉੱਤੇ ਆ ਆ ਲੈ ਵੀ ਕੁੜੀਆਂ ਦਾ ਇਹੀ ਹਾਲ ਹੁੰਦਾ ਸਾਰੀ ਬਰਾਤ ਤਿਆਰ ਹੋ ਗਈ ਕੁੜੀਆਂ ਓਏ ਇਹ ਤਾਂ ਮੈਸ ਯੂਨੀਵਰਸ

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 तो 5 कुलदीप सिंह विचार चर्चा शाम 8 तो 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732-1208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ

0: founder of YYC Home Care Services di, and main paramedic by profession. At YYC Home Care Services, assi karan de vich home care provide karde ha jide vich assi sarkar nu sidha bill karde ha under client director home care NYC program. ਇਹਦੇ ਲਈ ਗਵਰਨਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮਾਰਗੇਜ ਇੰਸ਼ੋਰੈਂਸ RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 Avenue
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 17 ਜੁਲਾਈ ਹੈ ਦਿਨ ਸ਼ੁੱਕਰਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ

0: ਪ੍ਰੋਗਰਾਮ ਦੇ ਵਿੱਚ 10 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ। ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਬੰਨੂ ਜੀ ਫੋਨ ਲਾਈਨ ਦੇ ਜ਼ਰੀਏ ਹਾਜ਼ਰ ਹੋਣਗੇ। ਜਾਣਾਂਗੇ ਉਹਨਾਂ ਕੋਲੋਂ ਪੰਜਾਬ ਦੇ ਵਿੱਚ ਇਸ ਵੇਲੇ ਕੀ ਚੱਲ ਰਿਹਾ, ਭਾਰਤ ਦੀਆਂ ਕੁਛ ਵੱਡੀਆਂ ਖਬਰਾਂ ਦੀ ਡਿਟੇਲ ਵੀ ਉਹਨਾਂ ਕੋਲੋਂ ਹਾਸਿਲ ਕਰਾਂਗੇ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈ ਵਾਈ ਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 ਵਾਈ ਵਾਈ ਸੀ ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 403-903-6757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ।
1: ਜੀ ਸ਼ੁਕਰੀਆ ਸਭਨੀ ਨੂੰ, ਸਤਿ ਸ੍ਰੀ ਅਕਾਲ।
0: ਪੰਨੂ ਸਾਹਿਬ, ਅਸੀਂ ਕੱਲ੍ਹ ਵਾਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਪੰਜਾਬ ਆਉਣਾ ਤੇ ਖੈਰ ਹੁਣ 5 ਮਹੀਨਿਆਂ 'ਚ ਦੂਜੀ ਵਾਰੀ ਜਲੰਧਰ ਆ ਹਟੇ ਨੇ। 2 ਵਾਰੀ 1 ਸਾਲ ਦੇ ਵਿੱਚ ਉਹਨਾਂ ਦਾ ਜਲੰਧਰ ਆਉਣਾ ਤੇ ਜਿਸ ਤਰੀਕੇ ਦੇ ਨਾਲ ਉਹ ਪੰਜਾਬ ਆਏ ਨੇ, ਕਿੱਧਰ ਨੂੰ ਸੰਕੇਤ ਜਾ ਰਹੇ ਨੇ ਤੇ ਕੀ ਕੁਛ ਕਹਿ ਕੇ ਗਏ ਨੇ, ਸਾਨੂੰ ਸਾਰਾ ਹਾਲ ਦੱਸਿਓ ਜੀ।
1: ਪਹਿਲੀ ਗੱਲ ਤਾਂ ਹੈ ਕਿ ਨਰਿੰਦਰ ਮੋਦੀ ਸਾਹਿਬ ਸਿੱਧੇ ਪੰਜਾਬ ਨਹੀਂ ਆਏ, ਪਹਿਲਾਂ ਹਰਿਆਣੇ ਦੇ ਜੀਂਦ ਵਿੱਚ ਗਏ
0: ਜੀ।
1: ਉੱਥੋਂ ਜਾ ਕੇ ਉਹਨਾਂ 2-3 ਕੰਮ ਜਿਹੜੇ ਕੀਤੇ, ਉਹਨਾਂ 'ਚ ਇੱਕ ਤਾਂ ਇਹ ਸੀ ਇੱਕ ਰੇਲ ਗੱਡੀ ਚਲਾਈ ਜਿਹੜੀ ਹਾਈਡਰੋਜਨ ਨਾਲ ਚੱਲਦੀ ਹੈ, ਨਾ ਉਹਦੇ ਉੱਤੇ ਬਿਜਲੀ, ਨਾ ਕੋਲਾ, ਨਾ ਡੀਜ਼ਲ, ਕੁਝ ਖਰਚ ਨਹੀਂ ਹੋਣਾ। ਪਾਣੀ ਨੂੰ ਹਾਈਡਰੋਜਨ ਚ ਕਨਵਰਟ ਕੀਤਾ ਜਾਊਗਾ ਤੇ ਚਲਦੀ ਜਾਂਦੀ ਗੱਡੀ ਹਵਾ ਦੇ ਵਿੱਚੋਂ ਆਕਸੀਜਨ ਲੈ ਕੇ ਤੇ ਉਹਦੇ ਨਾਲ ਫਿਰ ਉਸ ਹਾਈਡਰੋਜਨ ਨੂੰ ਜੋੜ ਕੇ ਫਿਊਲ ਪੈਦਾ ਕਰੂ ਤੇ ਚੱਲਿਆ ਕਰੂਗੀ। ਹੁਣ ਤੱਕ ਦੁਨੀਆਂ ਦੇ 4 ਦੇਸ਼ਾਂ ਨੇ ਏਦਾਂ ਦੀਆਂ ਗੱਡੀਆਂ ਸ਼ਾਇਦ ਬਣਾਈਆਂ ਸਨ ਤੇ ਭਾਰਤ 5ਵਾਂ ਬਣ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਦਾਅਵਾ ਕਰ ਦਿੱਤਾ ਕਿ ਜਿਹੜੀ ਸਾਡੇ ਵਾਲੀ ਗੱਡੀ ਹੈ ਇਹ ਹੁਣ ਤੱਕ ਚੱਲੀਆਂ ਹਾਈਡਰੋਜਨ ਗੱਡੀਆਂ 'ਚ ਸਭ ਤੋਂ ਵੱਡੀ ਹੈ। ਹੋ ਸਕਦਾ ਹੋਵੇ ਮੈਨੂੰ ਦੂਜਿਆਂ ਦੀਆਂ ਗੱਡੀਆਂ ਦਾ ਪਤਾ ਨਹੀਂ, ਇਸ ਕਰਕੇ ਮੈਂ ਕੁਛ ਕਹਿ ਨਹੀਂ ਸਕਦਾ। ਉਹਨਾਂ ਨੇ ਇਹ ਵੀ ਆਖਿਆ ਕਿ 8 ਕੋਚ ਹੋਣਗੇ ਤੇ 2600 ਪੈਸੰਜਰ ਲੈ ਕੇ ਜਾਊਗੀ। 8 ਕੋਚਾਂ ਚ ਇੱਕ ਕੋਚ ਵਿੱਚ 300 ਤੋਂ ਵੱਧ ਪੈਸੰਜਰ ਕਿੱਦਾਂ ਬਿਠਾਉਣਗੇ, ਮੈਨੂੰ ਇਹ ਤੇ ਵੀ ਹੈਰਾਨੀ ਹੈ। ਜਾਂ ਤਾਂ ਕੋਚ ਹੀ ਜਹਾਜ਼ ਜਿੱਡਾ ਲੰਮਾ ਹੋ, ਇਹ ਹੁਣ ਵੇਖਣਾ ਪਊ ਜਦੋਂ ਗੱਡੀ ਚੱਲਦੀ। ਦੂਜਾ ਉਹਨਾਂ ਨੇ ਉੱਥੇ ਇੱਕ ਸਿੱਖ ਮਿਊਜ਼ੀਅਮ ਦਾ ਯਾਨੀ ਸਿੱਖ ਅਜਾਇਬ ਘਰ ਦਾ

ਉਦਘਾਟਨ ਕੀਤਾ। ਅੱਗੇ ਸਿੱਖਾਂ ਦਾ ਸਭ ਤੋਂ ਵੱਡਾ ਅਜਾਇਬ ਘਰ ਅੰਮ੍ਰਿਤਸਰ ਚ ਸ੍ਰੀ ਹਰਿਮੰਦਰ ਸਾਹਿਬ, ਇਹਨਾਂ ਨੇ ਕੱਲ ਜਿਹੜਾ ਉਦਘਾਟਨ ਕੀਤਾ। ਹਰਿਆਣੇ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਦੀ ਕਹਿੰਦੀ ਸੀ ਅਸੀਂ ਬਣਾਵਾਂਗੇ, ਹੁਣ ਕੌਣ ਕੌਣ ਉਹਦੇ ਬਣਾਉਣ ਚ ਸ਼ਾਮਿਲ ਆ ਮੈਨੂੰ ਪਤਾ ਨੀ। ਉੱਥੇ ਜਾ ਕੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜੀਂਦ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਸੀ। ਮੈਨੂੰ ਨੀ ਪਤਾ ਕੀ ਸੰਬੰਧ ਸੀ, ਇੱਕੋ ਹੀ ਸੰਬੰਧ ਜੁੜਦਾ ਕਿ ਜੀਂਦ ਦੀ ਰਿਆਸਤ ਸੀ ਉਹਦਾ ਰਾਜਾ ਹੁੰਦਾ ਸੀ ਭਾਗ ਸਿੰਘ, ਉਹ ਰਣਜੀਤ ਸਿੰਘ ਦਾ ਸਕਾ ਮਾਮਾ ਸੀ। ਇਦੋਂ ਬਾਅਦ ਕੀ ਸੰਬੰਧ ਸੀ, ਨਾਨਕੇ ਤਾਂ ਵੈਸੇ ਮਹਾਰਾਜਾ ਰਣਜੀਤ ਸਿੰਘ ਦੇ ਉਹਦੇ ਸਨ, ਪਰ ਉਹ ਬਡਰੁੱਖਾਂ ਪਿੰਡ ਸੀ, ਜੀਂਦ ਸ਼ਹਿਰ ਨਹੀਂ। ਤੇ ਉਹਨਾਂ ਨੇ ਆਖਿਆ ਇਹਦੇ ਨਾਲ ਸੰਬੰਧ ਜੁੜਦਾ, ਚਲੋ ਜੋੜਤਾ। ਉੱਥੋਂ ਆਏ ਤੇ ਚੰਡੀਗੜ੍ਹ, ਜਿੱਥੇ ਉਹਨਾਂ ਨੇ ਕੁਝ ਪ੍ਰਾਜੈਕਟਾਂ ਦਾ ਐਲਾਨ ਕੀਤਾ, ਕਿਸੇ ਦਾ ਉਦਘਾਟਨ ਕੀਤਾ, ਕਿਸੇ ਦਾ ਨੀਂਹ ਪੱਥਰ ਰੱਖਿਆ। ਉਹਦੇ ਚ ਕਾਂਗਰਸ ਦਾ ਲੋਕਲ ਪਾਰਲੀਮੈਂਟ ਮੈਂਬਰ ਮਨੀਸ਼ ਤਿਵਾੜੀ ਚਲਾ ਗਿਆ। ਬੜਾ ਰੌਲਾ ਪੈਂਦਾ ਜੀ ਮਨੀਸ਼ ਤਿਵਾੜੀ ਚਲਾ ਗਿਆ, ਪਤਾ ਨੀ ਉਹ ਭਾਜਪਾ ਚ ਜਾਣ ਲੱਗਾ। ਮੈਨੂੰ ਲੱਗਦਾ ਨੀ, ਮਨੀਸ਼ ਤਿਵਾੜੀ ਤੀਸਰੀ ਪੀੜ੍ਹੀ ਦਾ ਪੋਲੀਟੀਸ਼ੀਅਨ ਹੈ। ਉਹਦੇ ਨਾਨਾ ਜੀ ਪਹਿਲਾਂ ਜਦੋਂ ਪੈਪਸੂ ਹੁੰਦੀ ਸੀ, ਪੈਪਸੂ ਦੀ ਸਰਕਾਰ ਚ ਗਿਆਨ ਸਿੰਘ ਰਾੜੇਵਾਲਾ ਦੇ ਨਾਲ ਮੰਤਰੀ ਹੁੰਦੇ ਸਨ, ਫਿਰ ਇਹਦੇ ਪਿਤਾ ਜੀ ਵੀ ਪਾਰਲੀਮੈਂਟ ਮੈਂਬਰ ਰਹੇ ਕਾਂਗਰਸ ਵੱਲੋਂ, ਉਹਨਾਂ ਦਾ ਕਤਲ ਹੋ ਗਿਆ ਸੀ। ਇਹ ਮੁੰਡਾ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਚ ਕੇਂਦਰੀ ਮੰਤਰੀ ਰਿਹਾ। ਹੁਣ ਚੰਡੀਗੜ੍ਹ ਦੀ ਇੱਕੋ ਇੱਕ ਪਾਰਲੀਮੈਂਟ ਸੀਟ ਆ, ਉੱਥੋਂ ਇੱਕੋ ਹੀ MPM, ਜੇ ਉਹਨੂੰ ਵੀ ਨਾ ਸੱਦੇ ਜਾਂ ਸੱਦ ਲੈਂਦੇ ਉਹ ਵੀ ਨਾ ਆਉਂਦਾ, ਉਹਦੀ ਚਰਚਾ ਛਿੜਨੀ ਸੀ। ਚੰਗੀ ਗੱਲ ਹੈ ਕਿ ਚੰਡੀਗੜ੍ਹ ਦੇ ਪ੍ਰਾਜੈਕਟ ਵਾਸਤੇ ਉਹਨਾਂ ਨੇ ਉਹਨੂੰ ਸੱਦ ਲਿਆ, ਇੱਕ ਪ੍ਰਾਜੈਕਟ ਹੋਰ ਸ਼ੁਰੂ ਹੋਣਾ ਸੀ ਅੰਬਾਲੇ ਤੋਂ ਚੰਡੀਗੜ੍ਹ ਵੱਲ ਨੂੰ, ਉਹਦਾ ਨੀਂਹ ਪੱਥਰ ਰੱਖਿਆ। ਉਹਦੇ ਉੱਤੇ ਪਟਿਆਲੇ ਦੇ ਕਾਂਗਰਸੀ MP ਦਾ ਤੇ ਅਨੰਦਪੁਰ ਸਾਹਿਬ ਦੇ ਆਮ ਆਦਮੀ ਪਾਰਟੀ ਦੇ MP ਦਾ ਨਾਂ ਲਿਖਤਾ, ਰੌਲਾ ਪੈ ਗਿਆ ਉਹਨਾਂ ਦੇ ਨਾਂ ਚੋਂ ਲਿਖੇ ਵੀ ਉਹ ਸਾਰੀ ਸਰਕਾਰੀ ਪ੍ਰਾਜੈਕਟ ਆ। ਅੰਬਾਲੇ ਤੋਂ ਆਉਂਦਿਆਂ ਕੁਝ ਹਿੱਸਾ ਪਟਿਆਲੇ ਦੀ ਹੱਦ ਚੋਂ ਲੰਘਣਾ ਤੇ ਕੁਝ ਅਨੰਦਪੁਰ ਸਾਹਿਬ ਹਲਕੇ ਦੀ ਹੱਦ ਚੋਂ ਲੰਘਣਾ, ਜੇ ਉਹਨਾਂ ਦੇ ਨਾਂ ਨਾ ਲਿਖੇ ਜਾਂਦੇ ਤਾਂ ਵੀ ਰੌਲਾ ਪੈਣਾ ਸੀ। ਹੁਣ ਲਿਖਤੇ ਆ ਤਾਂ ਵੀ ਚਰਚਾ ਛਿੜ ਗਈ, ਫਜ਼ੂਲ ਦੀਆਂ ਗੱਲਾਂ ਨੇ, ਇਹਨਾਂ ਨੂੰ ਨਹੀਂ ਲੈਣਾ ਚਾਹੀਦਾ। ਜਲੰਧਰ ਆ ਕੇ ਉਹਨਾਂ ਜਿਹੜੀ ਸਿਆਸੀ ਰੈਲੀ ਕੀਤੀ ਆ, ਪਹਿਲਾਂ ਤਾਂ ਸਟੇਸ਼ਨ ਮੈਂ ਦੱਸਦਿਆਂ ਕਿ ਜਲੰਧਰ ਦਾ ਬਹੁਤ ਸੋਹਣਾ ਬਣਾਤਾ, ਸ਼ਹਿਰ ਦੇ ਸਟੇਸ਼ਨ ਤੋਂ ਬੋਝ ਘਟਾਉਣ ਵਾਸਤੇ ਹੁਣ ਸਾਰਾ ਜ਼ੋਰ ਲੱਗੇਗਾ ਕੈਂਟ ਵਾਲੇ ਪਾਸੇ ਨੂੰ, ਤੇ ਕੈਂਟ ਵਰਲਡ ਕਲਾਸ ਦਾ ਉਹਨਾਂ ਨੇ ਸਟੇਸ਼ਨ ਬਣਾਤਾ, ਇਹ ਚ ਕੋਈ ਸ਼ੱਕ ਨਹੀਂ। ਇਹਦੇ ਨਾਲ ਜੋੜ ਕੇ ਉਹਨਾਂ ਰੈਲੀ ਕੀਤੀ ਆ, ਉਸ ਰੈਲੀ ਚ ਉਹਨਾਂ ਨੇ ਟੀਕਾ ਟਿੱਪਣੀ ਬਾਕੀ ਪਾਰਟੀਆਂ ਤੇ ਕਰਨੀ ਹੁੰਦੀ ਆ, ਕੀਤੀ ਆ ਕਾਂਗਰਸੀਆਂ ਤੇ ਵੀ ਕੀਤੀ, ਆਪੋ ਚ ਲੜਨੋਂ ਨੀ ਲੜਦੇ, ਇਹੋ ਗੱਲ ਉਹਨਾਂ ਨੇ ਅਕਾਲੀਆਂ ਬਾਰੇ ਕਹਿ ਦਿੱਤੀ। ਚੋਣਾਂ ਸਿਰ ਤੇ ਆਈਆਂ ਨੇ, ਆਪੋ ਚ ਲੜੀ ਜਾਂਦੇ, ਉਹਨਾਂ ਨਾਲ ਕੋਈ ਸਮਝੌਤਾ ਕਰਨਾ ਕਿ ਨਹੀਂ ਕਰਨਾ ਸੰਕੇਤ ਨਹੀਂ ਦਿੱਤਾ, ਪਰ ਇਹ ਆਖਣਾ ਕਿ ਆਪੋ ਚ ਲੜੀ ਜਾਂਦੇ ਆ। ਇਹਦੇ ਚ ਇੱਕ ਸੰਕੇਤ ਨਿਕਲਦਾ ਕਿ ਜੇ ਇਕੱਠੇ ਹੋ ਗਏ ਤੇ ਭਾਜਪਾ ਗੱਠਜੋੜ ਕਰ ਸਕਦੀ ਹੈ, ਜੇ ਨਾ ਹੋਏ ਤੇ ਉਹਨਾਂ ਨੂੰ ਲਾਂਭੇ ਵੀ ਰੱਖ ਸਕਦੀ ਹੈ। ਬਹੁਤਾ ਜ਼ੋਰ ਉਹਨਾਂ ਲਾਇਆ ਆਮ ਆਦਮੀ ਪਾਰਟੀ ਦੇ ਖਿਲਾਫ ਰੌਲਾ ਪਾਉਣ, ਉਹਨਾਂ ਨੇ ਆਖਿਆ ਕਿ ਸਕੀਮਾਂ ਸਾਡੀਆਂ ਭਾਰਤ ਸਰਕਾਰ ਦੀਆਂ ਹੁੰਦੀਆਂ, ਇਹ ਉਹਨਾਂ ਤੇ ਆਪਣੀ ਮੋਹਰ ਲਾ ਕੇ ਇੱਥੇ ਘਾਟੇ ਚ ਚੱਲਦੀ ਸਰਕਾਰ ਦੇ ਵੱਲੋਂ ਵਿਕਾਸ ਦੇ ਕੰਮ ਵਿਖਾਉਂਦੇ ਆ। ਉਹਨਾਂ ਦੇ ਜਾਣ ਤੋਂ ਮੁੜਨ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਬਿਆਨ ਆ ਗਿਆ ਕਿ ਸਾਡੇ ਫੰਡਾਂ ਦੇ 50,000 ਕਰੋੜ ਰੁਪਏ ਬੜੇ ਚਿਰ ਦੇ ਪੈਂਡਿੰਗ ਆ, ਅਸੀਂ ਭਾਰਤ ਸਰਕਾਰ ਨੂੰ ਕਹਿੰਦੇ ਦੇ ਦਿਓ, ਉਹ ਤਾਂ ਇਹ ਦਿੰਦੇ ਨਹੀਂ, ਤੇ ਇੱਥੇ ਆ ਕੇ ਸਾਡੇ ਤੇ ਟੀਕਾ ਟਿੱਪਣੀ ਕਰਦੇ ਆ, ਜਿਹੜੀਆਂ ਇਹਨਾਂ ਦੀਆਂ ਸਕੀਮਾਂ ਜਿਹੜੀਆਂ ਅਸੀਂ ਵਰਤੀਆਂ ਦੱਸ ਦੇਣ। ਦੂਸਰਾ ਉਹਨਾਂ ਨੇ ਆਖਿਆ ਕਿ ਇੱਥੇ ਬੜੀ ਕਰਪਟ ਸਰਕਾਰ ਚੱਲਦੀ ਪਈ ਆ, ਇੱਕ ਲਫ਼ਜ਼ ਵਰਤਿਆ ਕੱਟੜ ਬੇਈਮਾਨ ਸਰਕਾਰ, ਆਮ ਤੌਰ ਤੇ ਕੱਟੜ ਇਮਾਨਦਾਰ ਕਿਹਾ ਜਾਂਦਾ, ਉਹਨੇ ਆਖਿਆ ਪੰਜਾਬ ਚ ਕੱਟੜ ਬੇਈਮਾਨ ਸਰਕਾਰ ਚੱਲਦੀ ਆ। ਤੇ ਉਹਨਾਂ ਦੇ ਬਾਅਦ ਉਸੇ ਵੇਲੇ ਅਰਵਿੰਦ ਕੇਜਰੀਵਾਲ ਦਾ ਬਿਆਨ ਆ ਗਿਆ, ਕਹਿੰਦਾ ਜੀ ਜਿਹਨਾਂ ਨੇ ਰਾਮ ਭਗਵਾਨ ਨੂੰ ਨੀ ਛੱਡਿਆ ਉਹਨਾਂ ਕੱਟੜ ਬੇਈਮਾਨਾਂ ਦਾ ਲੀਡਰ ਇੱਥੇ ਆ ਕੇ ਸਾਡੇ ਖਿਲਾਫ਼ ਆਹ ਗੱਲ ਕਹੇਗਾ। ਯਾਨੀ ਦੋਵੇਂ ਤਰ੍ਹਾਂ ਬਰਾਬਰ ਇੱਕ ਦੂਸਰੇ ਨੂੰ ਮਿਹਣੋ ਮਿਹਣੀ ਹੋ ਗਈਆਂ ਨੇ। ਇਹਦੇ ਚ ਸਮਝ ਲੈਣਾ ਚਾਹੀਦਾ ਕਿ ਇੱਕ ਚੋਣ ਝੱਕਾ ਵੱਜ ਗਿਆ,

0: ਇਸ ਚੱਕਰ ਦੇ ਵਿੱਚ ਭਾਜਪਾ ਆਪਣਾ ਰੌਲਾ ਪਵੇਗੀ, ਆਪਣਾ ਪਾਉਣਗੇ? ਕਿੱਦਾਂ ਲੱਗਦਾ ਕਿ ਜੇ ਦੋ ਕਿਹੋ ਜਿਹੀਆਂ ਰੈਲੀਆਂ ਹੋਰ ਹੋ ਗਈਆਂ, ਕਾਂਗਰਸ ਤੇ ਅਕਾਲੀ ਦਲ ਲੰਬੇ ਧੱਕੇ ਜਾਣਗੇ, ਮੁਕਾਬਲਾ ਇਹਨਾਂ ਚ ਹੋ ਸਕਦਾ? ਭਾਜਪਾ ਥੱਲਿਓਂ ਵੀ ਬੜੀ ਤੇਜ਼ੀ ਨਾਲ ਗਰਾਊਂਡ ਬਣਾ ਰਹੀ ਆ, ਤੇ ਕੱਲ ਵਾਲੀ ਰੈਲੀ ਤੋਂ ਲੱਗਦਾ ਜਿੱਦਾਂ ਉਹਨਾਂ ਨੇ ਸਾਰਾ ਜ਼ੋਰ ਇਸ ਗੱਲ ਤੇ ਲਾਇਆ ਕਿ ਇਹ ਆਮ ਆਦਮੀ ਪਾਰਟੀ ਨੂੰ ਭੰਡਣਾ, ਕਿਧਰੋਂ ਇਹਨਾਂ ਨੇ ਜ਼ੋਰ ਲਾ ਦਿੱਤਾ। ਬਾਕੀ ਪਾਰਟੀਆਂ ਬਹੁਤਾ ਬੋਲੀਆਂ ਨੀ, ਕੁਸਕੀਆਂ ਨੀ, ਉਹਦੇ ਨਾਲ ਲੜਾਈ ਸਿੱਧੀ ਵੀ ਬਣ ਸਕਦੀ ਆ, ਮਾਹੌਲ ਇਸ ਤਰ੍ਹਾਂ ਜਾਪਦਾ
1: ਜੀ। ਪਰ ਸਭ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਵੋਟ ਹੋਵੇ ਨਾ ਹੋਵੇ ਸਿਟੀਜ਼ਨਸ਼ਿਪ ਨੂੰ ਕੋਈ ਖਤਰਾ ਨਹੀਂ ਹੈ, ਇਲੈਕਸ਼ਨ ਕਮਿਸ਼ਨ ਨੂੰ ਨਾਗਰਿਕਤਾ ਤੈਅ ਕਰਨ ਦਾ ਅਧਿਕਾਰ ਨਹੀਂ ਹੈ, ਇਹ ਸਾਰੀ ਸਟੇਟਮੈਂਟ ਕਿੱਧਰ ਨੂੰ ਇਸ਼ਾਰਾ ਕਰਦੀ ਹੈ ਜੀ?
0: ਦੇਖੋ, ਸੁਪਰੀਮ ਕੋਰਟ ਨੇ ਬਿਲਕੁਲ ਠੀਕ ਆਖਿਆ, ਭਾਰਤ ਵਿਚ ਹਰ ਗੱਲ ਦੇ ਵੱਖੋ ਵੱਖਰੇ ਮੰਤਰਾਲੇ ਆ, ਇੱਕ ਮੰਤਰਾਲਾ ਵਿਦੇਸ਼ ਮੰਤਰਾਲਾ, ਪਾਸਪੋਰਟ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ, ਇਹ ਕਿਉਂਕਿ ਟਰੈਵਲ ਡਾਕੂਮੈਂਟ ਹੈ, ਇਹਦੇ ਬਾਹਰ ਬਗੈਰ ਬੰਦਾ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ ਤੇ ਮੁੜ ਵੀ ਨਹੀਂ ਸਕਦਾ। ਕਈਆਂ ਲੋਕਾਂ ਦੇ ਪਾਸਪੋਰਟ ਮਿਆਦ ਲੰਘ ਜਾਂਦੀ ਹੈ ਜਾਂ ਕਿਸੇ ਦੇਸ਼ ਵਿੱਚੋਂ ਉਹਨਾਂ ਨੂੰ ਵਾਪਸ ਅਚਾਨਕ ਪਾਉਣਾ ਪੈਂਦਾ ਤੇ ਪਾਸਪੋਰਟ ਕਿਸੇ ਕੇਸ ਵਿੱਚ ਉਦੋਂ ਉਹਨਾਂ ਨੂੰ ਟਰੈਵਲ ਡਾਕੂਮੈਂਟ ਦਿੱਤੇ ਜਾਂਦੇ, ਇਹ ਕੰਮ ਵਿਦੇਸ਼ ਮਹਿਕਮਾ ਕਰਦਾ। ਕਿਸੇ ਨੂੰ ਨਾਗਰਿਕ ਮੰਨਣਾ ਕਿ ਨਹੀਂ ਮੰਨਣਾ, ਇਹ ਸਾਰਾ ਕੰਮ ਹੋਮ ਮਿਨਿਸਟਰੀ ਦੇ ਕੋਲ ਹੁੰਦਾ। ਹੋਮ ਮਿਨਿਸਟਰੀ ਚਾਹੇ ਤੇ ਕਿਸੇ ਨੂੰ ਉੱਥੋਂ ਸਿਟੀਜ਼ਨ ਮੰਨ ਵੀ ਸਕਦੀ ਹੈ, ਰੱਦ ਵੀ ਕਰ ਸਕਦੀ ਹੈ। ਪਾਸਪੋਰਟ ਬਣਾਉਣ ਲੱਗਿਆ ਹੋਮ ਮਿਨਿਸਟਰੀ ਸਿਰਫ ਸਿਫਾਰਿਸ਼ ਕਰਦੀ ਹੈ ਕਿ ਇਹਨੂੰ ਪਾਸਪੋਰਟ ਦੇਣਾ ਕਿ ਨਹੀਂ ਦੇਣਾ, ਉਹਦੀ ਸਿਟੀਜ਼ਨਸ਼ਿਪ ਦਾ ਸਵਾਲ ਉੱਥੇ ਨਹੀਂ ਉੱਠਦਾ ਆਮ ਤੌਰ ਤੇ। ਪਰ ਵਿਦੇਸ਼ ਮੰਤਰਾਲੇ ਕੋਲ ਇਹ ਅਧਿਕਾਰ ਹੁੰਦਾ ਕਿ ਜੇ ਕੋਈ ਨਾਮ ਹੀ ਸਿਟੀਜ਼ਨ ਹੋਵੇ ਉਹਨੂੰ ਵੀ ਟਰੈਵਲ ਡਾਕੂਮੈਂਟਸ ਦੇ ਕੇ ਮੰਗਾ ਸਕੇ, ਇਸ ਕਰਕੇ ਦੋਵੇਂ ਨਹੀਂ ਜੁੜਦੇ। ਇਹਨਾਂ ਤੋਂ ਇਲਾਵਾ ਇੱਕ ਤੀਸਰਾ ਮਹਿਕਮਾ ਪਾਰਲੀਮੈਂਟਰੀ ਅਫੇਅਰਸ ਦਾ, ਇਲੈਕਸ਼ਨ ਕਮਿਸ਼ਨ ਦਾ ਕੰਮ ਉਹਦੇ ਨਾਲ ਜੁੜਦਾ, ਵੋਟਾਂ ਬਣਾਉਣੀਆਂ, ਵੋਟਾਂ ਭੁਗਤਾਉਣੀਆਂ, ਨਤੀਜੇ ਕੱਢਣੇ, ਸਧਾਰਨ ਜਿਹੜੀਆਂ ਅਸੈਂਬਲੀ ਤੇ ਪਾਰਲੀਮੈਂਟ ਦੀਆਂ ਚੋਣਾਂ ਉੱਥੋਂ ਲੈ ਕੇ ਅੱਗੋਂ ਪਾਰਲੀਮੈਂਟ ਦੀਆਂ ਰਾਜ ਸਭਾ ਚੋਣਾਂ, ਵਿਧਾਨ ਪਰਿਸ਼ਦ ਚੋਣਾਂ, ਸਪੀਕਰ ਦੀ ਚੋਣ, ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀ ਚੋਣ, ਇਹ ਸਾਰਾ ਕੰਮ ਇਲੈਕਸ਼ਨ ਕਮਿਸ਼ਨ ਦਾ ਹੁੰਦਾ। ਜਦੋਂ ਇਲੈਕਸ਼ਨ ਕਮਿਸ਼ਨ ਨੇ SIR ਕਰਾਉਣਾ ਸ਼ੁਰੂ ਕੀਤਾ, ਸਪੈਸ਼ਲ ਇੰਟੈਂਸਿਵ ਰਿਵੀਜ਼ਨ ਆਫ ਵੋਟਰਸ, ਇਹ ਬਿਹਾਰ ਤੋਂ ਸ਼ੁਰੂ ਕੀਤਾ ਸੀ, ਉੱਥੋਂ ਹੀ ਰੌਲਾ ਪੈ ਗਿਆ ਸੀ ਕਿਉਂਕਿ ਇਹ ਕਹਿੰਦੇ ਸੀ ਇੱਥੇ ਵਿਦੇਸ਼ੀ ਨਾਗਰਿਕਾਂ ਦੀਆਂ ਵੋਟਾਂ ਬਣੀਆਂ ਤੇ ਅਸੀਂ ਰਹਿਣ ਨਹੀਂ ਦੇਣੀਆਂ। ਜਦੋਂ ਪੁੱਛਿਆ ਗਿਆ ਇਹਨੂੰ ਮੁੱਖ ਚੋਣ ਕਮਿਸ਼ਨਰ ਨੂੰ ਪਟਨੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਇੱਕ ਕੁੜੀ ਨੇ ਪੁੱਛ ਲਿਆ ਵੀ ਤੁਸੀਂ ਹੁਣ ਤੱਕ 26 ਲੱਖ ਤੋਂ ਵੱਧ ਲੋਕਾਂ ਦੀਆਂ ਵੋਟਾਂ ਕੱਟ ਚੁੱਕੇ ਆ, ਇਹਨਾਂ ਚੋਂ ਵਿਦੇਸ਼ੀ ਨਾਗਰਿਕ ਕਿੰਨੇ ਨਿਕਲੇ ਆ ਜਿਨ੍ਹਾਂ ਦੀਆਂ ਤੁਸੀਂ ਵੋਟਾਂ ਕੱਟੀਆਂ? ਕਿਸੇ ਇੱਕ ਦਾ ਨਾਂ ਲੈ ਕੇ ਦੱਸੋਗੇ ਕੌਣ ਸੀ ਵਿਦੇਸ਼ੀ ਨਾਗਰਿਕ ਜਿਹਦੀ ਪਹਿਲਾਂ ਵੋਟ ਬਣੀ ਸੀ ਹੁਣ ਤੁਸੀਂ ਕੱਟਤੀ ਆ? ਇਲੈਕਸ਼ਨ ਕਮਿਸ਼ਨਰ ਇੱਕਦਮ ਉੱਠਿਆ ਪ੍ਰੈਸ ਕਾਨਫਰੰਸ ਤੋਂ, ਕਹਿੰਦਾ ਮੇਰੀ ਫਲਾਈਟ ਦਾ ਟਾਈਮ ਹੋ ਗਿਆ, ਮੈਂ ਚੱਲਿਆ, ਬੋਲਿਆ ਨੀ। ਉਹਦੇ ਤੋਂ ਲੋਕਾਂ ਨੂੰ ਸ਼ੱਕ ਪੈਂਦਾ ਕਿ ਜਿੰਨੀਆਂ ਮਰਜ਼ੀ ਆਪਣੇ ਢੰਗ ਨਾਲ ਹੀ ਇਕੱਠੇ ਕਟਾਈ ਜਾਂਦੇ ਆ। ਹੁਣ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਵੇਖੀਏ ਤੇ ਸਾਰੇ ਦੇਸ਼ ਵਿੱਚ ਸ਼ੱਕ ਦੀ ਹਾਲਤ ਹੈ। ਹੁਣ ਕੁੱਝ ਲੋਕ ਹੈ ਜਿਹਨਾਂ ਨੂੰ ਇਹ ਕਹਿ ਦਿੱਤਾ ਗਿਆ ਤੁਸੀਂ ਨਾਗਰਿਕ ਨਹੀਂ, ਉਹ ਸੁਪਰੀਮ ਕੋਰਟ ਚਲੇ ਗਏ। ਇਸ ਵੇਲੇ ਇਲੈਕਸ਼ਨ ਕਮਿਸ਼ਨ ਦੇ ਕੋਲ ਅਧਿਕਾਰ ਇੰਨੇ ਆ ਜਿੰਨੇ ਅੱਜ ਤੱਕ ਕਦੇ ਨਹੀਂ ਰਹੇ। ਨਰਿੰਦਰ ਮੋਦੀ ਸਰਕਾਰ ਨੇ ਕਹਿ ਦਿੱਤਾ ਕਿ ਇਲੈਕਸ਼ਨ ਕਮਿਸ਼ਨ ਜੋ ਮਰਜ਼ੀ ਕਰੇ ਪ੍ਰਵਾਨ ਹੈ, ਤੇ ਇਹਨਾਂ ਚੋਂ ਕਿਸੇ ਇਲੈਕਸ਼ਨ ਕਮਿਸ਼ਨ ਤੇ ਕੋਈ ਮੁਕੱਦਮਾ ਨਹੀਂ ਬਣ ਸਕਦਾ। ਇਹ ਨਹੀਂ ਕਿ ਹੁਣ ਕੱਲ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਇਹਨਾਂ ਤੋਂ ਨਹੀਂ ਬਣ ਸਕਦਾ। ਏਦਾਂ ਦੇ ਹੱਕ ਗਵਰਨਰ ਨੂੰ ਹੁੰਦੇ ਆ ਤੇ ਸੁਪਰੀਮ ਕੋਰਟ ਦੇ ਜੱਜਾਂ ਨੂੰ, ਉਹਨਾਂ ਦੇ ਮੁਕੱਦਮਾ ਨਹੀਂ ਬਣ ਸਕਦਾ, ਪਰ ਰਿਟਾਇਰਮੈਂਟ ਤੋਂ ਬਾਅਦ ਵੀ ਨਹੀਂ ਬਣ ਸਕਦਾ। ਇਹ ਹੱਕ ਉਹਨਾਂ ਕੋਲ ਵੀ ਹੈ ਨਹੀਂ ਗਾ, ਇੱਥੇ ਚੋਣ ਕਮਿਸ਼ਨਰ ਨੂੰ ਇਹ ਵੀ ਹੱਕ ਦੇ ਤਾ, ਉਹ ਆਪਣੀ ਮਨਮਰਜ਼ੀ ਕਰਦੇ ਸੀ। ਕੱਲ ਸੁਪਰੀਮ ਕੋਰਟ ਨੇ ਆਖਿਆ ਇਲੈਕਸ਼ਨ ਕਮਿਸ਼ਨ ਆਪਣੇ ਕੰਮਾਂ ਨੂੰ ਚੋਣਾਂ ਤੱਕ ਸੀਮਤ ਰੱਖੇ, ਹਰ ਗੱਲ ਦਾ ਅਧਿਕਾਰ ਉਹਦਾ ਨਹੀਂ ਗਾ। ਕਿਸੇ ਦੀ ਸਿਟੀਜ਼ਨਸ਼ਿਪ ਹੈਗੀ ਕਿ ਨਹੀਂ ਹੈਗੀ ਇਹ ਤੈਅ ਕਰਨਾ ਹੋਮ ਮਿਨਿਸਟਰੀ ਦਾ ਅਧਿਕਾਰ ਆ, ਵੋਟ ਕਿਸੇ ਦੀ ਹੋਵੇ ਨਾ ਹੋਵੇ ਇਹਦੇ ਨਾਲ ਕਿਸੇ ਦੀ ਸਿਟੀਜ਼ਨਸ਼ਿਪ ਦੇ ਉੱਤੇ ਕੋਈ ਅਸਰ ਨਹੀਂ ਪੈ ਸਕਦਾ। ਲੋਕੀ ਇਸ ਗੱਲ ਤੋਂ ਡਰਨਾ ਬੰਦ ਕਰਨ ਤੇ ਚੋਣ ਕਮਿਸ਼ਨ ਵੀ ਲੋਕਾਂ ਦੀ ਸਿਟੀਜ਼ਨਸ਼ਿਪ ਦਾ ਫੈਸਲਾ ਕਰਨ ਦੀ ਕੋਈ ਇਹੋ ਜਿਹੀ ਗੱਲ ਨਾ ਕਰੇ।

0: ਹੁਣ ਕੱਲ ਸਟੈਂਡਿੰਗ ਕਮੇਟੀ ਦੀ ਮੀਟਿੰਗ ਹੋਈ, ਉੱਥੇ ਵਿਰੋਧੀ ਪਾਰਟੀਆਂ ਸਾਰੀਆਂ ਨੇ ਇੱਕ ਸੁਰ ਚ ਵਿਰੋਧ ਕੀਤਾ। ਉਸ ਤੋਂ ਬਾਅਦ ਕੱਲ ਫੈਸਲਾ ਹੋ ਗਿਆ ਕਿ ਹਾਲ ਦੀ ਘੜੀ ਇਹ ਬਿੱਲ ਪੇਸ਼ ਨਹੀਂ ਕੀਤਾ ਜਾਵੇਗਾ।
1: ਜੀ ਪੰਨੂ ਸਾਹਿਬ, ਬਦਰੀਨਾਥ ਮੰਦਿਰ ਦੀ ਚੋਰੀ ਦੀ ਖਬਰ ਦੇ ਵਿੱਚ ਵੀ ਅਪਡੇਟ ਹੈ ਕਿ ਇੱਕ ਰਿਟਾਇਰਡ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ, ਕੀ ਪੂਰੀ ਖਬਰ ਹੈ ਜੀ?
0: ਇਸ ਵੇਲੇ ਤਾਂ ਇਹ ਹਾਲਤ ਬਣੀ ਹੈ ਕਿ ਧਾਰਮਿਕ ਸਥਾਨਾਂ ਤੋਂ ਚੋਰੀ ਦੀਆਂ ਖਬਰਾਂ ਮੁੜ ਮੁੜ ਆਉਂਦੀਆਂ। ਇੱਥੇ ਇਹ ਵੇਖਣ ਵਾਲੀ ਗੱਲ ਹੈ ਕਿ ਜੇ ਤੇ ਕੋਈ ਮਾੜਾ ਬੰਦਾ ਇਹੋ ਜਿਹੀ ਗਲਤੀ ਕਰੇ ਤੇ ਲੋਕੀ ਲਾਹਨਤਾਂ ਪਾਉਂਦੇ, ਜੇ ਕੋਈ ਤਗੜਾ ਬੰਦਾ ਇਹੋ ਜਿਹੀ ਗਲਤੀ ਕਰੇ ਤੇ ਫਿਰ ਉਹਦੇ ਵੇਖੋ ਵੇਖੀ ਹੋਰ ਵੀ ਇਸੇ ਕੰਮ ਲੱਗ ਜਾਂਦੇ। ਲੈ ਉਹਨੇ ਵੀ ਤੇ ਕੀਤਾ ਸੀ, ਆਪਾਂ ਵੀ ਲਾ ਪਏ, ਕਿਹੜੀ ਕੋਈ ਸ਼ਰਮ ਹੈ। ਇੱਥੇ ਸਧਾਰਨ ਧਾਰਮਿਕ ਥਾਵਾਂ ਥੱਲੇ ਵਾਲੀਆਂ ਨੂੰ ਛੱਡ ਕੇ ਜਦੋਂ ਭਗਵਾਨ ਰਾਮ ਦੇ ਮੰਦਿਰ ਵਿੱਚ ਵੀ ਏਡੀ ਵੱਡੀ ਚੋਰੀ ਹੋ ਗਈ ਤੇ ਚੋਰੀ ਕਰਨ ਵਾਲਾ ਪ੍ਰਬੰਧਕ ਤੇ ਪਤਾ ਹੀ ਨੀ ਕਿੰਨਾ ਮਾਲ ਚਲਾ ਗਿਆ ਤੇ ਕਿੱਧਰ ਨੂੰ ਮਾਲ ਚਲਾ ਗਿਆ, ਉਹਦੇ ਤੋਂ ਬਾਅਦ ਫਿਰ ਰੌਲਾ ਪੈਣਾ ਸੁਭਾਵਿਕ ਸੀ। ਉਹ ਰੌਲਾ ਜਿਹੜਾ ਸੀ ਉਹ ਵੱਧਦਾ ਵੱਧਦਾ ਹੋਰ ਥਾਵਾਂ ਤੱਕ ਗਿਆ। ਉੱਤਰਾਖੰਡ ਦੇ ਵਿੱਚ ਚਾਰ ਧਾਮ ਨੇ, ਯਾਨੀ ਧਾਰਮਿਕ ਥਾਂ ਚਾਰ ਨੇ ਇਹੋ ਜਿਹੜੇ ਸਭ ਤੋਂ ਉੱਪਰ ਗਿਣੇ ਜਾਂਦੇ। ਉਹਨਾਂ ਚ ਸਭ ਤੋਂ ਉੱਪਰਲੇ ਬਦਰੀਨਾਥ ਕੇਦਾਰਨਾਥ ਗਿਣੇ ਜਾਂਦੇ, ਅੱਗੋਂ ਕੈਲਾਸ਼ਨਾਥ ਵੀ ਹੈ। ਜਿਹੜੇ ਬਦਰੀਨਾਥ ਤੇ ਨਾਲ ਕੇਦਾਰਨਾਥ ਨੇ ਉਹਨਾਂ ਚੋ ਬਦਰੀਨਾਥ ਮੰਦਿਰ ਵਿੱਚ ਵੀ ਪਤਾ ਲੱਗਿਆ ਕਿ ਚੜਾਵੇ ਦੀ ਚੋਰੀ ਹੋਈ ਹੈ ਤੇ ਬਹੁਤ ਜ਼ਿਆਦਾ ਹੋਈ ਹੈ। ਉਸ ਚੋਰੀ ਦੀ ਪੜਤਾਲ ਚੱਲੀ, ਪਤਾ ਲੱਗਾ ਕਿ ਜਿਹੜਾ ਮੁੱਖ ਪ੍ਰਬੰਧਕ ਸੀ ਉਹਦਾ ਪ੍ਰਾਈਵੇਟ ਸੈਕਟਰੀ ਜਿਹੜਾ ਉਹਨੇ ਨਿੱਜੀ ਤੌਰ ਤੇ ਰੱਖਿਆ, ਸਾਰੀ ਚੋਰੀ ਦਾ ਕਾਲਾ ਮਾੜਾ ਉਹ ਕਰਦਾ ਰਿਹਾ। ਉਹਦੀ ਗ੍ਰਿਫਤਾਰੀ ਹੋ ਗਈ ਸੀ, ਤਿੰਨ ਚਾਰ ਦਿਨ ਪਹਿਲਾਂ ਗ੍ਰਿਫਤਾਰ ਹੋ ਗਿਆ। ਇੱਕ ਮੁੱਖ ਪ੍ਰਬੰਧਕ ਜਿਹੜਾ ਅਫਸਰ ਹੁੰਦਾ ਸੀ ਉੱਥੋਂ, ਉਹ ਅਜੇ ਥੋੜੇ ਦਿਨ ਪਹਿਲਾਂ ਰਿਟਾਇਰ ਹੋਇਆ ਸੀ। ਕੱਲ ਜਾਂਚ ਟੀਮ ਨੇ ਜਾ ਕੇ ਉਹਨੂੰ ਗ੍ਰਿਫਤਾਰ ਕਰ ਲਿਆ। ਰਿਟਾਇਰਮੈਂਟ ਤੋਂ ਬਾਅਦ ਕਿਸੇ ਗ੍ਰਿਫਤਾਰ ਦੀ, ਕਿਸੇ ਅਫਸਰ ਦੀ ਜਾਂ ਕਿਸੇ ਆਗੂ ਦੀ ਗ੍ਰਿਫਤਾਰੀ, ਇਹ ਦੱਸਦੀ ਹੈ ਕਿ ਪਹਿਲਾਂ ਉਹਦੇ ਅਹੁਦੇ ਦਾ ਛੱਪਾ ਸੀ, ਉਹਨੂੰ ਹੱਥ ਨਹੀਂ ਪਾਇਆ ਗਿਆ ਤੇ ਹੁਣ ਉਹਨੂੰ ਫੜ ਲਿਆ। ਉਹਦੇ ਤੋਂ ਅੱਗੇ ਜਾਂਚ ਤੁਰੀ ਤੇ ਪਤਾ ਨੀ ਕਿੱਥੋਂ ਤੱਕ ਜਾ ਸਕਦੀ ਹੈ।
1: ਜੀ ਪੰਨੂ ਸਾਹਿਬ, ਚੜਾਵੇ ਦੇ ਘਪਲੇ ਦੀ ਗੱਲ ਚੱਲ ਰਹੀ ਹੈ ਤੇ ਅਯੋਧਿਆ ਦੇ ਰਾਮ ਮੰਦਿਰ ਦੀ ਜਿਹੜੀ ਅਸੀਂ ਰੋਜ਼ ਖਬਰ ਕਰਦੇ ਉਹਦੇ ਵਿੱਚ ਵੀ ਅਪਡੇਟ ਹੈ। ਇੱਕ ਕਹਿੰਦੇ ਨੇ ਕਿ 3.5 ਕੁਇੰਟਲ ਸੋਨਾ ਚਾਂਦੀ ਫੜਿਆ ਗਿਆ ਜੀ।
0: ਇਹ ਗੱਲ ਸੱਚੀ ਹੈ, ਮੈਂ ਵੀ ਸਵੇਰੇ ਉੱਠ ਕੇ ਜਦੋਂ ਖਬਰਾਂ ਪੜ੍ਹਨ ਲੱਗਾ ਤੇ ਹੈਰਾਨੀ ਵਾਲੀ ਖਬਰ ਇਹ ਨਿਕਲੀ ਆ। ਸਾਡੇ ਕੋਲ ਅੱਜ ਉੱਥੇ ਸ਼ਨਿਚਰਵਾਰ ਦੀ ਸਵੇਰ, ਸ਼ੁੱਕਰਵਾਰ ਲੰਘ ਗਿਆ, ਪਤਾ ਲੱਗਾ ਕਿ ਇਹ ਖਬਰ ਅਸਲ ਵਿੱਚ ਵੀਰਵਾਰ ਰਾਤ ਦੀ ਉੱਥੇ ਜਾਂਚ ਏਜੰਸੀਆਂ ਨੂੰ ਖਬਰ ਮਿਲੀ ਤੇ ਸੋਨਾ ਤੇ ਚਾਂਦੀ ਕਾਫੀ ਵੱਡੀ ਮਾਤਰਾ ਚ ਬੈਗ ਚ ਰੱਖ ਕੇ ਇੱਕ ਗੱਡੀ ਲੈ ਕੇ ਆ ਰਹੀ ਹੈ ਤੇ ਉਹਨਾਂ ਨੇ ਹਾਈਵੇ ਤੋਂ ਲੰਘਣਾ, ਇਹਨਾਂ ਨੇ ਪੜਤਾਲ ਸ਼ੁਰੂ ਕਰਤੀ। ਜਦੋਂ ਗੱਡੀ ਆਉਂਦੀ ਦਿੱਸੀ ਇਹਨਾਂ ਰੋਕ ਲਈ, ਪਾਸੇ ਕਰਕੇ ਚੈੱਕ ਕੀਤਾ ਤੇ ਉਹਦੇ ਚੋਂ 3.5 ਕੁਇੰਟਲ ਮਾਲ ਨਿਕਲਿਆ। 3.5 ਕੁਇੰਟਲ ਚੋਂ ਚਾਂਦੀ ਕਿੰਨੀ ਹੈ ਤੇ ਸੋਨਾ ਕਿੰਨਾ ਅਜੇ ਇਹ ਵੱਖੋ ਵੱਖ ਨਹੀਂ ਦੱਸੇ ਗਏ, ਪਰ ਦੱਸਦੇ ਆ ਕਿ ਸੋਨਾ ਵੀ ਕਾਫੀ ਸਾਰਾ ਔਰ ਸੋਨਾ ਗਹਿਣਿਆਂ ਦੇ ਰੂਪ ਚ, ਚਾਂਦੀ ਵੀ ਵੱਖ ਵੱਖ ਰੂਪਾਂ ਚ। ਇਹਦਾ ਮਤਲਬ ਇਹ ਨਿਕਲਦਾ ਇਹ ਚੀਜ਼ਾਂ ਜ਼ਰੂਰੀ ਨਹੀਂ ਵੀ ਚੜਾਵੇ ਦੀਆਂ ਹੋਣ, ਪਰ ਚੜਾਵੇ ਦੀਆਂ ਹੋ ਵੀ ਸਕਦੀਆਂ ਨੇ। ਜਿਸ ਤਰ੍ਹਾਂ ਦੇ ਪਿਛਲੇ ਦਿਨਾਂ ਚ ਰੌਲੇ ਪੈਂਦੇ ਰਹੇ ਤੇ ਲੋਕਾਂ ਨੇ ਮੰਦਿਰ ਚ ਗਹਿਣੇ ਚੜਾਏ ਤੇ ਉਹ ਗਹਿਣੇ ਹੁਣ ਉੱਥੇ ਲੱਭਦੇ ਨਹੀਂ। ਕੁਝ ਸੰਸਥਾਵਾਂ ਨੇ ਚਾਂਦੀ ਦੀਆਂ ਇੱਟਾਂ ਚੜਾਈਆਂ, ਕਿਸੇ ਵੱਡੀ ਸੰਸਥਾ ਨੇ ਸੋਨੇ ਦੀ ਇੱਟ ਵੀ ਚੜਾਈ ਤੇ ਚਾਂਦੀ ਤੇ ਸੋਨੇ ਦੀਆਂ ਇੱਟਾਂ ਵੀ ਨਹੀਂ ਲੱਭਦੀਆਂ। ਉਹ ਕਹਿੰਦੇ ਜੀ ਆਹ ਸਾਡੇ ਕੋਲ ਵੀਡੀਓ ਨੇ, ਅਸੀਂ ਜੋ ਦੇਖ ਕੇ ਆਏ ਹਾਂ, ਠੋਕ ਵਜਾ ਕੇ ਸਾਰਾ ਕੁਝ ਦੇਖ ਕੇ ਆਏ, ਨਾਲ ਬਿੱਲ ਦੇ ਕੇ ਆਏ, ਕਹਿੰਦੇ ਅਸੀਂ ਰਸੀਦ ਬਾਅਦ ਚ ਦੇਵਾਂਗੇ, ਅੱਜ ਤੱਕ ਰਸੀਦ ਨਹੀਂ ਦਿੱਤੀ ਗਈ। ਹੁਣ ਆ 2 ਦਿਨ ਪਹਿਲਾਂ ਮੰਦਿਰ ਟਰੱਸਟ ਨੇ ਫੈਸਲਾ ਕੀਤਾ ਕਿ ਅਸੀਂ ਉਹਨਾਂ ਸਾਰੇ ਲੋਕਾਂ ਦੀਆਂ ਚੀਜ਼ਾਂ ਜਿਹੜੀਆਂ ਵਾਪਸ ਕਰ ਦੇਣੀਆਂ, ਪਰ ਇਹ ਤੇ ਦੱਸੋ ਕਿ ਹੁਣ ਤੱਕ ਉਹਨਾਂ ਨੂੰ ਰਸੀਦਾਂ ਕਿਉਂ ਨਾ ਦਿੱਤੀਆਂ ਗਈਆਂ ਤੇ ਮਾਲ ਕਿੱਥੇ ਪਿਆ ਸੋ। ਜੇ ਤੁਸੀਂ ਦੱਸਦੇ ਨਹੀਂ ਤੇ ਲੋਕ ਆਪਣੇ ਤੌਰ ਤੇ ਸ਼ੱਕ ਕਰਨਗੇ। ਜਦੋਂ ਚੋਰੀ ਦਾ ਰੌਲਾ ਪਿਆ ਸੀ ਉਦੋਂ ਇਹ ਗੱਲ ਨਿਕਲ ਆਈ ਸੀ ਕਿ ਇਹ ਲੋਕ ਗਹਿਣੇ ਵੀ ਚੋਰੀ ਕਰਕੇ ਲਿਜਾਂਦੇ ਰਹੇ, ਕਰੰਸੀ ਵੀ ਬਹੁਤ ਕੁਛ, ਤੇ ਇੱਕ ਦਿਨ ਜਿਹੜੇ ਚੋਰ ਸਨ

0: ਜਿਨ੍ਹਾਂ ਤੋਂ ਜ਼ਿਆਦਾ ਸ਼ੱਕ ਸੀ ਉਹਨਾਂ ਚੋਂ ਇੱਕ ਦੇ ਘਰ ਜਾ ਕੇ ਤਲਾਸ਼ੀ ਕੀਤੀ ਗਈ। 60-70 ਲੱਖ ਪਤਾ ਨੀ ਐਗਜੈਕਟ ਕਿੰਨਾ ਇੰਨਾ ਮਾਲ ਉੱਥੋਂ ਨਿਕਲਿਆ, ਨਗਦੀ ਨਹੀਂ ਸੀ, ਕੈਸ਼ ਨਹੀਂ ਕਰਾਇਆ, ਫੜਿਆ ਗਿਆ। ਫਿਰ ਘਰ ਦੀ ਪੁੜਾ ਪੜੀ ਸਾਰੀ ਕੀਤੀ ਗਈ, ਹੋਰ ਉੱਥੋਂ ਕੁਝ ਨਾ ਨਿਕਲਿਆ। ਬਾਹਰ ਨਿਕਲਣ ਲੱਗੇ ਤੇ ਇੱਕ ਜਣੇ ਨੇ ਆਖਿਆ, ਗੋਹੇ ਦਾ ਬੜਾ ਢੇਰ ਲੱਗਾ, ਕਹਿੰਦੇ ਜੀ ਗਾਵਾਂ ਦਾ ਗੋਹਾ, ਅਜੇ ਅਸੀਂ ਖੇਤਾਂ ਨੂੰ ਭੇਜਣਾ, ਇੱਥੇ ਰੱਖਿਆ ਪਵਿੱਤਰ ਗੋਹਾ ਸੰਭਾਲ ਕੇ ਰੱਖਿਆ। ਐਵੇਂ ਕਿਸੇ ਨੇ ਕਹਿ ਤਾ ਇਹਨੂੰ ਫੋੜ ਕੇ ਵੇਖਾ, ਇਹਦੇ ਵਿੱਚ ਤਾਂ ਨੀ ਕੁਛ। ਪੁਲਿਸ ਵਾਲਿਆਂ ਦੇ ਕੋਲ ਇਹੋ ਜਿਹੇ ਮੌਕੇ ਦੇ ਉੱਤੇ ਜਿੱਦਾਂ ਦਾ ਵਰਸ਼ਾ ਹੁੰਦਾ ਇੱਦਾਂ ਦੇ ਡੰਡੇ ਹੁੰਦੇ ਆ ਜਿਹਨਾਂ ਨੂੰ ਅਗਲੇ ਪਾਸੇ ਸੂਏ ਲੱਗੇ ਹੁੰਦੇ ਆ, ਉਹ ਫਿਰ ਵਿੱਚ ਮਾਰ ਮਾਰ ਕੇ ਵੇਹਦੇ ਹੁੰਦੇ ਕਿ ਥੱਲੇ ਕੋਈ ਚੀਜ਼ ਰੜਕਦੀ। ਉਹਨਾਂ ਜਦੋਂ ਉਸ ਗੋਹੇ ਚ 2-3 ਥਾਵਾਂ ਤੇ ਉਹ ਮਾਰੇ ਤੇ ਚੀਜ਼ ਰੜਕੀ, ਫਿਰ ਗੋਹਾ ਚੁੱਕਿਆ ਗਿਆ। ਉਹਦੇ ਵਿੱਚੋਂ 20-22 ਲੱਖ ਰੁਪਈਏ ਉੱਥੇ ਗੋਹੇ ਦੇ ਵਿੱਚ ਲੁਕਾ ਕੇ ਰੱਖੇ ਫੜੇ ਗਏ, ਜਿਹਦੇ ਤੋਂ ਸ਼ੱਕ ਪੈ ਗਿਆ ਕਿ ਬਾਕੀ ਦੀਆਂ ਚੀਜ਼ਾਂ ਵੀ, ਸੋਨਾ ਚਾਂਦੀ ਵੀ ਜਿਹੜਾ ਲੱਭਦਾ ਨੀ ਪਿਆ, ਇਹਨਾਂ ਨੇ ਪਤਾ ਨੀ ਇਹੋ ਜਿਹੀਆਂ ਕਿੰਨੀਆਂ ਥਾਵਾਂ ਤੇ ਕਿੱਥੇ ਕਿੱਥੇ ਕਿੱਦਾਂ ਲੁਕਾਇਆ ਹੋਊਗਾ। ਜਿਹੜੇ ਬੰਦੇ ਫੜੇ ਗਏ ਉਹ ਛੋਟੇ ਪੱਧਰ ਦੇ, ਵੱਡਾ ਕੋਈ ਅਜੇ ਤੱਕ ਫੜਿਆ ਨਹੀਂ ਗਿਆ। ਉਹਨਾਂ ਦੀ ਛੋਟਿਆਂ ਦੀ ਪੁੱਛਗਿੱਛ ਚੋਂ ਜਿੰਨਾ ਕੁ ਨਿਕਲਿਆ ਉਹ ਤਾਂ ਮਾਮੂਲੀ ਹੈ, ਚੋਰੀ ਤੇ ਉੱਥੇ ਬਹੁਤ ਵੱਡੀ ਹੋਈ ਹੈ। ਹੁਣ ਜਿਹੜੀ ਇਹ ਵੀਰਵਾਰ ਨੂੰ ਕਾਰ ਜਾਂਦੀ ਫੜੀ ਗਈ ਤੇ ਕਾਰ ਨੂੰ ਫੜਨ ਵਾਲੀਆਂ ਏਜੰਸੀਆਂ ਤੇ ਜਾਂ ਕੇਂਦਰ ਸਰਕਾਰ ਦੇ ਕੰਟਰੋਲ ਚ ਜਾਂ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਦੇ ਕੰਟਰੋਲ ਚ, ਇਹਦੇ ਬਾਵਜੂਦ ਉਸ ਕਾਰ ਦੇ ਵਿੱਚੋਂ ਇੰਨਾ ਮਾਲ ਮਿਲ ਗਿਆ। ਇਹ ਮਾਲ ਮਿਲਣਾ ਦੱਸਦਾ ਕਿ ਹੋਵੇ ਨਾ ਹੋਵੇ ਚੋਰੀ ਦਾ, ਉਹ ਜਿਹੜੀ ਜਾਂਚ ਏਜੰਸੀ ਨੇ ਉਹਨਾਂ ਨੂੰ ਫੜਿਆ ਉਹਨਾਂ ਨੇ ਮੁੜ ਮੁੜ ਕੇ ਆਖਿਆ ਸਾਨੂੰ ਇਹੋ ਹੀ ਦੱਸ ਦਿਓ ਤੁਹਾਡੇ ਕੋਲੇ ਮਾਲ ਰਖਵਾਇਆ ਕਿੰਨੇ, ਤੁਸੀਂ ਪਹੁੰਚਾਉਣਾ ਕਿੱਥੇ ਸੀ, ਉਹ ਵੀ ਉਹ ਨਹੀਂ ਦੱਸਦੇ। ਤੇ ਪੁੱਛਿਆ ਇਹਦਾ ਕੋਈ ਕਾਗਜ਼ ਪੱਤਰ ਦੱਸ ਦਿਓ, ਉਹਨਾਂ ਨੇ ਅਜੇ ਤੱਕ 1.5 ਦਿਨ ਲੰਘ ਗਿਆ ਉਹਦਾ ਕੋਈ ਕਾਗਜ਼ ਪੱਤਰ ਨਹੀਂ ਵਿਖਾਇਆ। ਵਿਖਾਉਣ ਵੀ ਤੇ ਇੰਨਾ ਲੰਮਾ ਚੌੜਾ ਮਾਲ ਜਿਹੜਾ ਉਹਦੇ ਕਾਗਜ਼ ਪੱਤਰ ਰਹਿ ਵੀ ਆਉਣ ਤੇ ਵੱਡਾ ਸਵਾਲ ਹੋਏਗਾ ਕਿ ਇਹੋ ਜਿਹੀ ਚੀਜ਼ ਬਗੈਰ ਸਿਕਿਉਰਿਟੀ ਤੋਂ ਬਗੈਰ ਰਸਤੇ ਦੇ ਇੰਸ਼ੋਰੈਂਸ ਤੋਂ ਇੱਕ ਕਾਰ ਦੇ ਵਿੱਚ ਲੱਦ ਕੇ 2 ਬੰਦਿਆਂ ਨਾਲ ਕਿੱਦਾਂ ਭੇਜ ਦਿੱਤੀ ਗਈ। ਇਹ ਤੇ ਫਿਰ ਉਦੋਂ ਹੀ ਭੇਜੀ ਜਾਂਦੀ ਹੈ ਜਦੋਂ ਮਾਲ ਚੋਰੀ ਦਾ ਹੋਵੇ। ਉਹਦੇ ਤੋਂ ਸਾਰਿਆਂ ਦੇ ਕੰਨ ਖੜੇ ਹੋਏ, ਇਸ ਵੇਲੇ ਮੀਡੀਆ ਚ ਬਹੁਤ ਚਰਚਾ ਕਿ ਇਹ ਚੋਰੀ ਅਗਲਿਆਂ ਦਿਨਾਂ ਚ ਕਈ ਕੁਛ ਹੋਰ ਯਾਦ ਕਰ ਸਕਦੀ ਹੈ
1: ਜੀ। ਪੰਜਾਬ ਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਕਨਸੋਹਾਂ ਸੀ ਕਿ ਪਹਿਲਾਂ ਹੋ ਸਕਦੀਆਂ ਨੇ, ਨਵੰਬਰ ਚ ਹੋ ਸਕਦੀਆਂ ਨੇ, ਪਰ ਹੁਣ ਚੋਣ ਕਮਿਸ਼ਨ ਨੇ ਗੱਲ ਕਲੀਅਰ ਕਰਤੀ ਹੈ ਕਿ ਚੋਣਾਂ ਜਿਹੜੀਆਂ ਨੇ ਉਹ ਮਿੱਥੇ ਸਮੇਂ ਤੇ ਹੀ ਹੋਣਗੀਆਂ। ਕੀ ਹੈ ਜੀ ਸਾਰੀ ਖਬਰ?
0: ਦੇਖੋ ਜਿਹੜੀਆਂ ਚੋਣਾਂ ਨੇ ਮੇਰੇ ਹਿਸਾਬ ਨਾਲ ਤਾਂ ਇਹ ਸੀਗਾ ਕਿ ਫਰਵਰੀ ਚ ਹੋਣੀਆਂ ਚਾਹੀਦੀਆਂ। ਬਾਅਦ ਵਿੱਚ ਖਬਰਾਂ ਆਈਆਂ ਕਿ ਰਾਮ ਮੰਦਿਰ ਵਿੱਚ ਚੜਾਵੇ ਦੀ ਚੋਰੀ, ਗਹਿਣਿਆਂ ਦੀ ਚੋਰੀ, ਇਸ ਤੋਂ ਬਾਅਦ ਭਾਜਪਾ ਮਹਿਸੂਸ ਕਰਦੀ ਹੈ ਕਿ ਇਸ ਵਾਰੀ ਸਾਡੇ ਤੋਂ ਉੱਤਰ ਪ੍ਰਦੇਸ਼ ਚ ਸ਼ਾਇਦ ਜਿੱਤਿਆ ਨਾ ਜਾਵੇ। ਲੋਕ ਬਹੁਤ ਖਿਲਾਫ ਹੋ ਗਏ, ਜਿਹੜੇ ਰਾਮ ਮੰਦਿਰ ਚ ਲੋਕ ਜਾਂਦੇ ਸੀ ਲਾਈਨਾਂ ਲੱਗੀਆਂ ਹੁੰਦੀਆਂ ਸੀ ਤੇ ਲਾਈਨਾਂ ਘਟ ਗਈਆਂ, ਉੱਥੋਂ ਦੇ ਸਾਰੇ ਹੋਟਲ ਪੂਰੇ ਬੁੱਕ ਹੁੰਦੇ ਸੀ, ਉੱਥੇ ਆਕੂਪੈਂਸੀ ਰੇਟ ਡਿੱਗ ਪਿਆ, ਯਾਨੀ ਲੋਕ ਘੱਟ ਜਾਣ ਲੱਗ ਪਏ, ਉਹ ਹੋਟਲ ਅੱਧੇ ਖਾਲੀ ਪਏ ਨੇ। ਇਹਨਾਂ ਸਾਰੀਆਂ ਗੱਲਾਂ ਤੋਂ ਭਾਜਪਾ ਦੇ ਲੀਡਰ ਸਮਝਿਆ ਕਿ ਉੱਥੇ ਕੰਮ ਘਾਟੇ ਵਾਲਾ ਹੋ ਸਕਦਾ, ਇਸ ਕਰਕੇ ਜੇ ਯੂਪੀ ਦੁਬਾਰਾ ਜਿੱਤਣਾ ਗਲੀ ਗਲੀ ਚ ਕਿਤੇ ਮੁੱਖ ਮੰਤਰੀ ਕਿਤੇ ਮੰਤਰੀ ਹਰ ਥਾਂ ਤੇ ਵਾੜ ਦਿੱਤੇ ਜਾਣ ਤਾਂ ਕਿ ਜਿੱਤਿਆ ਜਾਵੇ। ਇਹ ਗੱਲ ਤਾਂ ਹੀ ਹੋ ਸਕਦੀ ਹੈ ਜੇ ਉਹਨਾਂ ਨੂੰ ਹੋਰ ਕਿਸੇ ਪਾਸੇ ਕੋਈ ਕੰਮ ਨਾ ਹੋਵੇ। ਪਿਛਲੀ ਵਾਰੀ 5 ਸੂਬਿਆਂ ਦੀਆਂ ਚੋਣਾਂ ਸੀ, ਨਾਲ ਪੰਜਾਬ ਤੇ ਉੱਤਰਾਖੰਡ ਵੀ ਸੀ, ਜੇ ਇਸ ਵਾਰੀ 5 ਥਾਈ ਵੰਡੇ ਹੋਏ ਤੇ ਯੂਪੀ ਨੂੰ ਤੇ ਹਿੱਸੇ ਆਉਂਦੇ, ਮੰਤਰੀ ਤੇ ਹੋਰ ਲੀਡਰ ਤੇ ਅਫਸਰ ਮਿਲਣਗੇ। ਉਹਨਾਂ ਦੀ ਸਕੀਮ ਇਹ ਬਣਦੀ ਪਈ ਸੀ ਕਿ ਅਸੀਂ ਇਹਨਾਂ 4 ਰਾਜਾਂ ਦੇ ਵਿੱਚ ਚੋਣਾਂ ਪਹਿਲਾਂ ਕਰਾ ਦਈਏ, ਯੂਪੀ ਦੀਆਂ ਥੋੜੀਆਂ ਜਿਹੀਆਂ ਲੇਟ ਕਰ ਲਈਏ ਤਾਂ ਕਿ ਇਹਨਾਂ ਦੇ ਉੱਤੇ ਉਹਦਾ ਅਸਰ ਨਾ ਪਵੇ, ਇਹ ਪਹਿਲਾਂ ਕੱਢ ਲਈਏ ਤੇ ਉਧਰ ਫਿਰ ਜਾਈਏ। ਉਹਨਾਂ ਦੀ ਸਟ੍ਰੈਟਜੀ ਠੀਕ ਵੀ ਜਾਪਦੀ ਸੀ। ਹੁਣ ਕੱਲ ਚੋਣ ਕਮਿਸ਼ਨ ਨੇ ਅਚਾਨਕ ਦੂਜੀ ਗੱਲ ਕੱਢ ਦਿੱਤੀ ਹੈ, ਉਹ ਕਹਿੰਦੇ ਨਹੀਂ ਜੀ ਜਿਹੜੀ ਯੂਪੀ ਦੀ ਅਸੈਂਬਲੀ ਆ ਚੋਣਾਂ ਭਾਵੇਂ ਨਾਲ ਹੋਈਆਂ ਸੀ, ਉਹਨਾਂ ਦੀ ਸਰਕਾਰ ਨੇ ਸੌ ਬੜੀ ਲੇਟ ਚੁੱਕੀ ਸੀ ਕਿਉਂਕਿ ਪਿਛਲੀ ਮਿਆਦ ਰਹਿੰਦੀ ਸੀ, ਇਸ ਕਰਕੇ ਉਹਨਾਂ ਦੀ ਮਿਆਦ ਮਈ

0: ਵੀ ਲੋਕਾਂ ਨੂੰ ਸ਼ੱਕ ਹੈ ਕਿ ਪਜਲਾਵਾ ਦੇ ਕੇ ਇਹ ਨਵੰਬਰ ਚ ਕਰਾ ਸਕਦੇ
1: ਜੀ। ਪਨੂੰ ਸਾਹਿਬ 2020 ਦੇ ਵਿੱਚ ਜਦੋਂ ਡੋਨਲਡ ਟਰੰਪ ਜੋ ਬਾਈਡਨ ਦੇ ਹੱਥੋਂ ਹਾਰੇ ਸੀ ਤੇ ਹੁਣ ਉਹ ਆਂਦੇ ਨੇ ਕਿ ਉਦੋਂ ਮੈਂ ਹਾਰਿਆ ਨਹੀਂ ਸੀ, ਮੈਨੂੰ ਤਾਂ ਹੇਰਾ ਫੇਰੀ ਕਰਕੇ ਹਰਾਇਆ ਗਿਆ ਸੀ। ਤੁਸੀਂ ਕਿੰਨੇ ਕੁ ਸਹਿਮਤ ਹੋ ਟਰੰਪ ਦੇ ਨਾਲ?
0: ਮੇਰਾ ਖਿਆਲ ਹੈ ਕਿ ਟਰੰਪ ਸਾਹਿਬ ਜੋ ਮਰਜ਼ੀ ਕਹਿ ਦੇਣ, ਹਰ ਗੱਲ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ। ਆਹ ਗੱਲ ਤੇ ਉਹਨਾਂ ਨੇ ਉਦੋਂ ਵੀ ਆਖੀ ਸੀ, ਮੈਂ ਹਾਰਿਆ ਨੇ ਮੈਨੂੰ ਹਰਾਇਆ ਗਿਆ। ਹੁਣ ਉਹਨਾਂ ਨੇ ਅਚਾਨਕ ਜਦੋਂ 2 ਸਾਲ ਲੰਘ ਗਏ ਤੇ ਇਹ ਗੱਲ ਚੁੱਕ ਦਿੱਤੀ ਹੈ ਕਿ ਇੱਥੇ ਉਦੋਂ 2020 ਦੀਆਂ ਚੋਣਾਂ ਚ ਹੇਰਾਫੇਰੀ ਹੋਈ, ਸਾਰਾ ਡਾਟਾ ਲੀਕ ਹੋ ਗਿਆ, ਚੀਨ ਦੇ ਹੱਥਾਂ ਸੀ, ਉਹਨਾਂ ਨੇ ਲੱਖਾਂ ਹੀ ਵੋਟਾਂ ਇਧਰੋਂ ਉਧਰ ਤੇ ਉਧਰੋਂ ਉਧਰ ਕਰ ਦਿੱਤੀਆਂ, ਉਹਦੇ ਚ ਮੈਨੂੰ ਹਰਾ ਤਾ ਤੇ ਜੋ ਬਾਈਡਨ ਜਿਤਾ ਤਾ। ਉਹ ਕਹਿੰਦੇ ਆ ਜੀ, ਚੀਨ ਨੇ ਉਦੋਂ ਜਿਹੜਾ ਦਖਲ ਦਿੱਤਾ ਉਹ ਸਾਡੇ ਅਮਰੀਕਾ ਦੇ ਇਲੈਕਟੋਰਲ ਸਿਸਟਮ ਦੀ, ਸਾਡੇ ਇਲੈਕਸ਼ਨ ਅਧਿਕਾਰੀਆਂ ਦੀ ਨਾਕਾਮੀ ਸੀ, ਸਾਡੀ ਗਲਤੀ ਸੀ ਕਿ ਅਸੀਂ ਉਹਨੂੰ ਚੈੱਕ ਨਹੀਂ ਕਰ ਸਕੇ, ਅਸੀਂ ਉਹਨੂੰ ਰੋਕ ਨਹੀਂ ਸਕੇ, ਪਰ ਇਸ ਵੇਲੇ ਨਹੀਂ ਏਦਾਂ ਹੋਣ ਦਿਆਂਗੇ। ਨਾਲ ਹੀ ਉਹਨੇ ਇਨਕੁਆਇਰੀ ਮਾਰਕ ਕਰ ਦਿੱਤੀ ਹੈ ਕਿ ਉਦੋਂ ਵਾਲੇ ਸਾਰੇ ਹਾਲਾਤ ਦੀ ਇਨਕੁਆਇਰੀ ਕੀਤੀ ਜਾਵੇ ਕਿ ਜਿਹੜਾ ਚੀਨ ਨੇ ਡਾਟਾ ਚੋਰੀ ਕੀਤਾ ਉਹ ਕਿੱਦਾਂ ਕੀਤਾ। ਪਹਿਲਾ ਸਵਾਲ ਤਾਂ ਇਹ ਹੋਣਾ ਚਾਹੀਦਾ ਕਿ ਡਾਟਾ ਚੋਰੀ ਕੀਤਾ ਕਿ ਨਹੀਂ ਕੀਤਾ, ਉਹ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ, ਪਰ ਇਹ ਇਨਕੁਆਇਰੀ ਉਹਨੇ ਮਾਰਕ ਕਰ ਦਿੱਤੀ ਹੈ ਜਿਹੜਾ ਡਾਟਾ ਚੋਰੀ ਕੀਤਾ ਗਿਆ ਉਹ ਕਿੱਦਾਂ ਕੀਤਾ ਗਿਆ। ਉਹਦੇ ਆਧਾਰ ਦੇ ਉੱਤੇ ਹੁਣ ਜਿਹੜੀ ਪੁਣਛਾਣ ਹੋਵੇਗੀ, ਜੇ ਤੇ ਪੁਣਛਾਣ ਕਰਨ ਵਾਲੇ ਵੀ ਬੰਦੇ ਪਹਿਲਾਂ ਨੇ ਆਪਣੇ ਫਿੱਟ ਕਰ ਰਹੇ ਹੋਏ, ਅੱਜ ਕੱਲ੍ਹ ਵੀ ਅਮਰੀਕਾ ਦੀ ਸਰਕਾਰ ਵੀ ਭਾਰਤ ਦੀ ਸਰਕਾਰ ਵਾਂਗ ਚੱਲਦੀ ਹੈ, ਫਿਰ ਤਾਂ ਰਿਪੋਰਟ ਇਹਦੀ ਮਰਜ਼ੀ ਦੀ ਆਊਗੀ। ਪਰ ਜੇ ਉਹਨਾਂ ਚ ਕੋਈ ਦੂਸਰੇ ਆ ਗਏ ਜਿਹੜੇ ਕਾਨੂੰਨ ਦੇ ਮੁਤਾਬਕ ਚੱਲਣ ਵਾਲੇ ਆ, ਫਿਰ ਸਾਰੀ ਗੱਲ ਜਿਹੜੀ ਰੱਦ ਵੀ ਕੀਤੀ ਜਾ ਸਕਦੀ ਆ। ਪਰ ਜੋ ਮਰਜ਼ੀ ਹੋ ਜੇ, ਅਮਰੀਕਾ ਦੇ ਕਾਨੂੰਨ ਮੁਤਾਬਕ ਡੋਨਲਡ ਟਰੰਪ ਨੂੰ ਹੁਣ ਤੀਸਰੀ ਚੋਣ ਲੜਨ ਦਾ ਮੌਕਾ ਨਹੀਂ ਮਿਲ ਸਕਦਾ
1: ਜੀ। ਸਾਹਿਬ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੇ ਮੁੱਦਿਆਂ ਦੀ ਡਿਟੇਲ ਸਾਡੇ ਲਿਸਨਰਸ ਦੇ ਨਾਲ ਸਾਂਝੀ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ, ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨੌਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ, ਨਾਟ 14 ਇਟਸ 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲ੍ਹੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039360777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।
2: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸੇ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਗਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876

0: 7 4 6 9 6 587-617-4696 Oasis Smile Medical Tuhadi Sehat Sadi Zimmewari 587-617-4696
1: हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो किसी भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट सुंदर फैमिली फोटो जो सदा लई यादगार बन जावे साडे तजुर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण ए सब कुछ बिल्कुल वाजिब प्राइस ते पासपोर्ट तो लेके हेडशॉट अते परिवारिक पोर्ट्रेट तक असी सब कुछ करदे हां पिक्सल फोटो स्टूडियो ते भरोसा करो तुहाडी फोटोग्राफी दी हर लोड लई कॉल करो 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलां नूं कैद करदे होए एक फोटो एक वार
2: ट्रक चाड़न लई थब्बा नोटां दा लगदा है होर ता होर ट्रकां दी इंश्योरेंस बंदे दा धुआं कढ दिंदी है ते दुहाइयां फिर बंदा पौंदा है
1: सुनो सुनो सुनो ट्रकिंग कंपनियां दे मालक ते ट्रक ओनर जरा ध्यान नाल सुनो ट्रकां दी सस्ती इंश्योरेंस दा हल हुण आ गया ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो तजुर्बेकार इंश्योरेंस ब्रोकर मानस पहुजा ते उनां दी टीम प्रोफेशनल सेवावां दिंदे हन बेस्ट ट्रक इंश्योरेंस रेट्स लई याद रखो सोनिक इंश्योरेंस 587-832-1208
2: बड़े सोचां च पए हो वीर जी की गल होगी
1: थक गए हां घर लब लब के कैलगरी च घर खरीदना ता हुन बड़ा ही औखा
2: तुसी घर चंद्रमा ते लबदे होणे कैलगरी च नहीं आ नोट करो नंबर अरुण कौशल दा
1: कर लिया जी नोट फोन नंबर 403-618-2112
2: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल
1: अच्छा जी अरुण कौशल लब के देणगे सानू घर
2: जी हां कल्ले घर नहीं प्रॉपर्टी रेजिडेंशियल होवे जां कमर्शियल घर खरीदना होवे जां बेचना प्रेप रियलिटी दी वड्डी टीम ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਏ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਏ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਢਿਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿਲੋ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿਲੋ ਦਾ ਫੋਨ ਨੰਬਰ ਹੈ 403-616-2445 4036162